ਅਸੀਂ ਕਿਸੇ ਨੂੰ ਆਪਣੇ ਮਨ ਦੀ ਗੱਲ ਕਹਿ ਸਕਦੇ ਹਾਂ ਔਰ ਜ਼ੁਬਾਨ ਦੇ ਨਾਲ ਹੀ ਉਸ ਪ੍ਰਭੂ ਦਾ ਸਿਮਰਨ ਵੀ ਕਰਨਾ ਹੈ। ਪਰ ਸਤਿਗੁਰੂ ਜੀ ਕਹਿੰਦੇ ਹਨ ਇਹ ਰਸਨਾ ਤੂੰ ਪ੍ਰਭੂ ਦਾ ਸਿਮਰਨ ਤੇ ਛੱਡ ਦਿੱਤਾ ਪਰ ਰਸਾਂ ਕਸਾਂ ਵਿੱਚ ਤੂੰ ਪੈ ਗਈ। ਅੱਜ ਜੇ ਚੰਗਾ ਖਾਧਾ ਤੇ ਆਪਾਂ ਕਹਿ ਦਿੰਦੇ ਹਾਂ ਅੱਜ ਬੜਾ ਸਵਾਦ ਆਇਆ, ਕੱਲ ਇਸ ਤੋਂ ਵੀ ਵਧੀਆ ਭੋਜਨ ਹੋਵੇ, ਕੋਈ ਹੋਰ ਚੰਗੀ ਚੀਜ਼। ਇਹ ਜਿਹੜੀ ਜ਼ੁਬਾਨ ਹੈ ਖਾ ਖਾ ਕੇ ਨਹੀਂ ਰਜਦੀ, ਸਵਾਦ ਦੇਖ ਦੇਖ ਕੇ ਇਹ ਜ਼ੁਬਾਨ ਨਹੀਂ ਰਜਦੀ। ਅੱਜ ਜੋ ਖਾਧਾ ਕੱਲ ਇਸ ਤੋਂ ਵੀ ਵਧੀਆ ਚਾਹੀਦਾ।

ਉਹ ਸਾਰੇ ਰਸ ਜਿਹੜੇ ਝੂਠੇ ਹਨ ਉਹ ਵਿਸਰ ਜਾਣਗੇ, ਭੁੱਲ ਜਾਣਗੇ। ਪਰ ਕਦੋਂ? ਉਸ ਵੇਲੇ ਜਾਂ ਹਰ ਵਸੇ ਮਨ ਆਏ। ਜਦੋਂ ਹਰੀ ਮਨ ਵਿੱਚ ਵਸ ਜਾਏਗਾ ਤੇ ਉਹ ਵਸੇਗਾ ਤਾਂ

ਤੇ ਹੁਣ ਆਪਾਂ ਜਿਤਨੇ ਵੀ ਕਹਿਣ ਸੁਣਨ ਵਾਲੇ ਹਾਂ ਆਪਣੇ ਆਪਣੇ ਮਨਾਂ ਵਿੱਚ ਝਾਤੀ ਮਾਰੀ ਦਿਨ ਦੇ ਵਿੱਚ ਕਿਤਨਾ ਝੂਠ ਬੋਲਦੇ ਕਿਤਨੀਆਂ ਨਿੰਦਿਆ ਚੁਗਲੀ ਕਰਦੇ ਕਿਤਨਾ ਕੁਝ ਇਸ ਜ਼ਬਾਨ ਦੇ ਨਾਲ ਖਾਂਦੇ ਆ ਕਿਤਨੀ ਬੁਰਿਆਈ ਕਰਦੇ ਆ ਇਹ ਤੇ ਹਰ ਬੰਦਾ ਜਾਣਦਾ ਤੇ ਆਓ ਪਹਿਲਾਂ ਵਿਚਾਰ ਕਰੀਏ ਜਿਹੜੇ ਆਪਣੀ ਜ਼ਬਾਨ ਦੇ ਨਾਲ ਝੂਠ ਬੋਲਦੇ ਨੇ ਨਿੰਦਿਆ ਚੁਗਲੀ ਕਰਦੇ ਨੇ ਖਾਣ ਦੇ ਚਸਕੇ ਹਨ ਜ਼ਬਾਨ ਉਹਨਾਂ ਬਾਰੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕੀ ਉਪਦੇਸ਼ ਕਰਦੇ ਹਨ ਕਵੀ

ਉਹ ਵਾਰ ਵਾਰ ਜੰਮਦਾ ਮਰਦਾ ਰਹੇਗਾ, ਦੁੱਖਾਂ ਵਿੱਚ ਪਿਆਰ ਹੋਵੇਗਾ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ

ਜੇ ਇਹ ਜ਼ੁਬਾਨ ਨਾਮ ਨਹੀਂ ਜਪਦੀ, ਉਸ ਵਾਹਿਗੁਰੂ ਦਾ ਸਿਮਰਨ ਨਹੀਂ ਕਰਦੀ, ਤੇ ਸਤਿਗੁਰੂ ਜੀ ਕਹਿੰਦੇ ਨੇ ਇਸ ਰਸਨਾ ਨੂੰ, ਇਸ ਜ਼ੁਬਾਨ ਨੂੰ ਤਿਲ ਤਿਲ ਕਰਕੇ ਕੱਟਦੇ ਹਾਂ, ਭਾਵ ਇਸ ਜ਼ੁਬਾਨ ਦੇ ਮੈਂ ਟੁਕੜੇ ਕਰਦੇ ਹਾਂ, ਛੋਟੇ ਛੋਟੇ ਟੁਕੜੇ, ਭਾਵ ਦੁੱਖ ਦੇ ਹਾਂ।

ਇਹ ਪ੍ਰਣ ਤੂੰ ਕਦੋਂ ਦਾ ਕੀਤਾ ਕਿ ਮੈਂ ਕਿਸੇ ਨੂੰ ਜਿੰਦਾ ਨਹੀਂ ਜਾਣਦੇ? ਬਾਲ ਵੀ ਕਹਿਣ ਲੱਗੇ, ਇੱਕ ਦਿਨ ਮੈਂ ਇੱਕ ਗੱਭਰੂ ਨੌਜਵਾਨ ਮਾਰਿਆ, ਉਹਦੀ ਜੇਬ ਦੇ ਵਿੱਚੋਂ ਕੌਡੀਆਂ ਨਿਕਲੀਆਂ। ਇਹ ਕੌਡੀਆਂ ਪਹਿਲਾਂ ਹੋਇਆ ਕਰਦੀਆਂ ਸਨ। ਉਹ ਕੌਡੀਆਂ ਲੈ ਕੇ ਮੈਂ ਮਾਂ ਨੂੰ ਕਿਹਾ, ਮਾਂ ਐਡਾ ਸੋਹਣਾ ਮੈਂ ਜਵਾਨ

ਕੌਡੀਆਂ ਬਦਲੇ ਤੂੰ ਇੱਕ ਜਾਨ ਲਈ। ਇਹ ਜਿਹੜੀਆਂ ਮੱਛੀਆਂ ਨੇ ਇਹਨਾਂ ਵਿੱਚ ਵੀ ਤੇ ਜਾਨ ਸੀ, ਕਿਸੇ ਨੇ ਇਹਨਾਂ ਨੂੰ ਵੀ ਤੇ ਮਾਰਿਆ। ਇਹਨਾਂ ਕੌਡੀਆਂ ਬਦਲੇ ਮੈਂ

ਕਿ ਕਿਸੇ ਕੋਲੋਂ ਕੁਝ ਮਿਲੇ ਭਾਵੇਂ ਨਾ ਮਿਲੇ, ਮੈਂ ਕਿਸੇ ਨੂੰ ਜਿੰਦਾ ਨਹੀਂ ਜਾਣਦੇ। ਤੁਸੀਂ ਹੁਣ ਧੌਣਾ ਨੀਵੀਆਂ ਕਰੋ, ਮੈਂ ਤੁਹਾਡੇ ਸਿਰ ਵੱਢਣੇ। ਸਾਸੰਗ, ਬੱਚੇ ਦਾ ਪਹਿਲਾ ਗੁਰੂ ਉਸ ਦੀ ਮਾਂ ਹੁੰਦੀ। ਜੇ ਮਾਂ ਚੰਗੀ ਸਿੱਖਿਆ ਦੇਵੇ ਤੇ ਬੱਚਾ ਨੇਕ ਔਰ ਚੰਗਾ ਬਣੇਗਾ, ਪਰ ਜੇ ਮਾਂ ਹੀ ਆਪਣੀ ਜ਼ਬਾਨ ਤੋਂ ਮਾੜੀ ਸਿੱਖਿਆ ਦੇਵੇਗੀ ਤੇ ਫਿਰ ਬੱਚੇ ਦਾ ਜੀਵਨ ਤੇ ਵਿਗੜੇਗਾ। ਕਈ ਵਾਰੀ ਮਾਵਾਂ ਹੀ ਬੱਚਿਆਂ ਦਾ ਜੀਵਨ ਵਿਗਾੜਦੀਆਂ ਹਨ, ਝੂਠ ਬੋਲਣ ਦੀ ਆਦਤ ਪਾ ਕੇ, ਚੋਰੀ ਕਰਨ ਦੀ, ਚੀਜ਼ ਲੁਕਾਉਣ ਦੀ ਆਦਤ ਪਾ ਕੇ। ਹੁਣ ਮਾਂ ਨੇ ਕਿਹਾ ਕੋਈ ਪਾਪ ਨਹੀਂ ਕੋਈ ਪੁੰਨ ਨਹੀਂ, ਤੇ ਪੁੱਤਰ ਨੇ ਮੰਨ ਲਿਆ। ਆਰੀਆ ਸਮਾਜ ਦੇ ਸੱਤ ਰਿਖੀ ਇਹਨਾਂ ਨੇ ਧੌਣਾ ਨੀਵੀਆਂ ਕੀਤੀਆਂ ਤੇ ਬਾਲ ਵੀ ਕੁਹਾੜਾ ਸਿਰ ਤੋਂ ਤਾਂ ਚੁੱਕਿਆ, ਲੱਗੇ ਹਨ ਇਹਨਾਂ ਨੂੰ ਮਾਰਨ।

ਕੱਢ ਨਾ ਹੰਗੇ ਹੱਥ ਉਗਾੜਾ। ਬੜੀ ਕੋਸ਼ਿਸ਼ ਕਰਦਾ ਹੈ ਕਿ ਮਹਾਂਪੁਰਸ਼ਾਂ ਦੇ ਸਿਰ ਵੱਢਦੇ ਆ, ਪਰ ਹੱਥ ਥੱਲੇ ਨਹੀਂ ਆਉਂਦਾ। ਤੇ ਮਹਾਂਪੁਰਸ਼ ਕਹਿਣ ਲੱਗੇ ਬਾਲਦੇਵ, ਜੇ ਸਾਨੂੰ ਮਾਰਨਾ ਹੈ ਤੇ ਜਲਦੀ ਮਾਰ, ਤਰਸਾ ਕਿਉਂ ਰਿਹਾ।

ਤੁਹਾਡੇ ਵਾਸਤੇ ਮੈਂ ਪਾਪ ਕਰਦਾ। ਅੰਤ ਵੇਲੇ ਜਦ ਲੇਖਾ ਹੋਵੇਗਾ ਤੂੰ ਮੇਰਾ ਸਾਥ ਦੇਵੀਂ। ਤੇ ਮਾਂ ਨੇ ਕਿਹਾ ਬੇਟਾ

ਨਰਕ ਦਾ ਨਜ਼ਾਰਾ ਵੀ ਦਿਖਾਇਆ ਸੀ। ਕਹਿਣ ਲੱਗਾ ਮਾਂ, ਨਰਕ ਵੀ ਹੈ, ਸਵਰਗ ਵੀ ਹੈ, ਪਾਪ ਵੀ ਹੈ, ਪੁੰਨ ਵੀ ਹੈ, ਪਰ ਤੂੰ ਇਹ ਦੱਸ ਅੰਤ ਵੇਲੇ ਮੇਰੀ ਸਹਾਇਤਾ ਕਰੇਂਗੀ। ਤੇ ਮਾਂ ਨੇ ਕਿਹਾ, ਬੇਟਾ ਮੈਂ ਤੈਨੂੰ ਪਾਲਿਆ,

ਤੂੰ ਮੇਰੀ ਹੁਣ ਪਾਲਣਾ ਕਰ। ਪਰ ਵਾਲਮੀਕ ਤੂੰ ਪਾਪ ਕਰ ਭਾਵੇਂ ਪੁੰਨ ਕਰ, ਪਾਪ ਦੀ ਕਮਾਈ ਲਿਆ ਘਰ ਵਿੱਚ ਭਾਵੇਂ ਨੇਕੀ ਦੀ ਕਮਾਈ ਲਿਆ, ਪਰ ਅੰਤ ਵੇਲੇ

ਬਣਾਇਆ, ਤੁਹਾਡਾ ਫਰਜ਼ ਹੈ ਮੇਰੀ ਪਾਲਣਾ ਕਰਨੀ। ਇੱਥੇ ਦੁੱਖ ਸੁੱਖ ਵਿੱਚ ਮੈਂ ਤੁਹਾਡੇ ਨਾਲ ਹਾਂ, ਪਰ ਜਦ ਉਸ ਦਰਗਾਹ ਦੇ ਵਿੱਚ ਲਿਖਾ ਹੋਵੇਗਾ ਮੈਂ ਤੁਹਾਡੀ ਸਹਾਇਤਾ ਨਹੀਂ ਕਰ ਸਕਦਾ। ਭਾਈ ਗੁਰਦਾਸ ਜੀ ਦੀ ਪੌੜੀ ਹੈ, ਘਰ ਵਿੱਚ ਪੁੱਛਣ ਘੱਲਿਆ, ਅੰਤ ਅਕਾਲ ਹੈ ਹੋਏ ਆ ਸਾਰਾ। ਘਰ ਵਿੱਚ ਮਹਾਂਪੁਰਸ਼ਾਂ ਨੇ ਭੇਜਿਆ, ਜਾ ਪੁੱਛ ਕੇ ਆ, ਅੰਤ ਵੇਲੇ

ਜਿਨ੍ਹਾਂ ਧੀਆਂ ਪੁੱਤਰਾਂ ਵਾਸਤੇ ਜਿਸ ਪਰਿਵਾਰ ਵਾਸਤੇ ਮੈਂ ਠੱਗੀਆਂ ਕਰਦਾ ਪਾਪ ਕਰਦਾ ਕਿ ਇਹ ਸਾਰੇ ਖੁਸ਼ ਰਹਿਣ, ਅੱਜ ਉਨ੍ਹਾਂ ਨੇ ਕਹਿ ਦਿੱਤਾ ਹੈ

ਦੇ ਹਨ ਤੇ ਮਰਗਿਆਂ ਦੇ ਨਾਲ ਕੌਣ ਜਾਵੇਗਾ। ਬਾਲਮੀ ਕਹਿਣ ਲੱਗੇ ਮੇਰੇ ਤੇ ਕਿਰਪਾ ਕਰੋ, ਮੈਨੂੰ ਉਪਦੇਸ਼ ਦਿਓ। ਸੱਤਾ ਮਹਾਂਪੁਰਸ਼ਾਂ ਨੇ ਵਿਚਾਰ ਕੀਤੀ ਕਿ ਬਾਲਮੀਕ ਨੂੰ ਸਿੱਧਾ ਉਪਦੇਸ਼ ਦਿੱਤਾ ਤੇ ਇਹਦੇ ਤੇ ਅਸਰ ਨਹੀਂ ਹੋਣਾ ਕਿਉਂਕਿ ਮਨ ਕਠੋਰ ਹੋ ਚੁੱਕਾ ਸੀ। ਕਹਿਣ ਲੱਗੇ ਇੱਥੇ ਬੈਠ ਜਾ ਤੇ ਬਹਿ ਕੇ ਹੁਣ ਤੂੰ ਮਰਾਂ ਮਰਾਂ

चरण टिकाए ओ धरती पूज नीक हो गई, ओ धरती वैकुंठ धाम हो गई। उस धरती दी चरण धूड़ी जिसने भी मस्तक ते ला ली, उदा लोक परलोक सौर गया। संसार नूं उतारदे होए धन गुरु नानक पातशाह जदों मणिकरण दी धरती ते पहुंचे, मर्दाने ने बेनती कीती गरीब निवाज, जे आग्या होवे तां कोई अनुपान कर आवां, क्योंकि आप तां पवन आहारी हो पर मैनू तां भुख लगदी है। मर्दानिया तेरी भुख ने तां अनेकां दा उधार कीता है, तैनू भुख लगी तां सज्जन ठग दा उधार होया, तैनू भुख लगी तां कौडे राक्षस दा उधार होया, तैनू भुख लगी तां नूर शाह जो जादूगर लड़की सी उस दा उधार होया। तेरी भुख ने तां पता नहीं कितनियां दा पता कीता है। मर्दानिया जा अनुपान कर आ। मर्दाना जदों इस ग्राम विच गया, ग्राम वालिया ने रस्त दे दिती ते वापस आ गया। महाराज प्रसादा तां नहीं छकिया, पिंड वालिया ने रस्त दिती है, तां धन गुरु नानक महाराज सच्चे पातशाह कहन लगे, ओ सामने पत्थर चुक ते वेख निरंकार दे फिर रंग। मर्दाने ने जदों पत्थर चुकिया तां एक गर्म जल दा कुंट निकलिया, आख्या इस अमृत जल विच प्रसादे घड़ के पा दे। मर्दाने ने सत बचन करके जदों पाए तां जितने प्रसादे पाए सारे दे सारे डुब गए। महाराज ये तां सारा अन्न इसे तरह, सारी रस्त इसे तरह डुब जावेगी। तां धन गुरु नानक पातशाह मुस्कुरा के कहण लगे, मर्दानिया पहला प्रसादा परमेश्वर दे नमित कढ़ी लै। परमेश्वर दे नमित कढ़िया है, क्योंकि गुरु नानक ने पूरने पा के सानू दसे हन भाई, असी अपनी किरत कमाई नूं सफल करन लई पहला प्रसादा गुरु दे नमित कढ़ना है। महापुरख बाबा आनंद सिंह जी महाराज क्या करदे सन भाई, कोई घाटा पै जांदा है, डुब जांदे हन पैसे, या कोई होर मुसीबत पैंदी है, दसवंत कढ़ो, चंगे पासे लाओ, गुरु दे नमित कढ़ो ते डुबिया होया माल भी तर आउंदा है। उचारण करो श्री वाहिगुरु। धन गुरु नानक पातशाह कहन लगे, मर्दानिया परमेश्वर दे नमित कढ़ी दा पहला प्रसादा। जां मर्दाने ने पेड़ा कढ़ के प्रसादा बना के परमेश्वर दे नमित सतनाम श्री वाहिगुरु आख के पाया, तां बाकी दे प्रसादे भी पूड़ियां वांगू फुल के ऊपर आ गए। धन गुरु नानक पातशाह जी ने थोड़ा जिहा भोजन अपनी रसना ते रखिया, मर्दाने ने छकिया। इस अजमत दा जदों पिंड वालिया नूं पता लगा तां सारे दे सारे आके सतगुरां दे चरणां विच बैठ गए ते धन गुरु नानक पातशाह कहण लगे, भाई ये मणिकरण है, इत्थे मन जुड़दा है, नाम दे पंधाउआं नूं प्राप्ति हुंदी है, रस्ता मिलदा है, क्योंकि पुरातन समय ब्रह्मा विष्ण महेश ने इस धरती ते उग्र तप कीता है। सपत रिखि ने भी इत्थे ही, सत्तां रिखियां ने भी इत्थे ही उग्र तप करके ते एडियां पदवियां प्राप्त कीतियां हन। उचारण करो श्री वाहिगुरु। ए पवित्र धरती है, जिथे होर सारे तीर्थ महान हन, उना विचों एक एवी तीर्थ महान है, जिथे ब्रह्मा विष्णु महेश ने उग्र तप करके ए पदवियां प्राप्त कीतियां। और पुरातन ग्रंथां विच ए भी लिखिया है कि ए मणि पार्वती कोल सी,
ਉਹਦੇ ਹੱਥੋਂ ਜਦੋਂ ਡਿੱਗੀ ਤਾਂ ਸਿੱਧੀ ਪਾਤਾਲਪੁਰੀ ਵਿੱਚ ਚਲੀ ਗਈ ਔਰ ਹਜ਼ਾਰ ਮੂੰਹ ਵਾਲਾ ਜੋ ਸ਼ੇਸ਼ ਨਾਗ ਹੈ ਇਹ ਉਸ ਨੂੰ ਪ੍ਰਾਪਤ ਹੋਈ। ਇਹ ਹਜ਼ਾਰ ਮੁਖਾ ਸ਼ੇਸ਼ ਨਾਗ ਜੋ ਨਿਤ ਨਵੇਂ ਪਰਮੇਸ਼ਰ ਦੇ ਨਾਮ ਲੈਂਦਾ ਸੱਚਾ ਭਗਤ ਹੈ। ਇਹ ਮਣੀ ਨਾਮ ਦੀ ਦੌਲਤ ਨਾਮ ਦਾ ਖਜ਼ਾਨਾ ਭਗਤਾਂ ਦੇ ਕੋਲ ਹੁੰਦਾ। ਉਚਾਰਨ ਕਰੋ ਸ੍ਰੀ ਗੁਰੂ ਕੀ ਬਾਣੀ ਵਿੱਚ ਵੀ ਲਿਖਿਆ ਹੈ ਸ਼ੇਸ਼ ਨਾਗ ਤੇਰੋ ਮਰਮ ਨਾ ਜਾਣਾ। ਹਜ਼ਾਰ ਮੁਖ ਵਾਲਾ ਸ਼ੇਸ਼ ਨਾਗ ਹਰ ਵੇਲੇ ਪ੍ਰਭੂ ਦੇ ਨਵੇਂ ਨਾਮ ਲੈ ਰਿਹਾ ਭਾਵ ਜਿਹੜਾ ਨਾਮ ਇੱਕ ਵਾਰੀ ਲੈਂਦਾ ਨਾ ਉਹ ਦੁਬਾਰਾ ਨਹੀਂ ਲੈਣਾ। ਤੇ ਸਤਿਯੁਗ ਤੋਂ ਲੈ ਕੇ ਹੁਣ ਤੱਕ ਉਹ ਨਵੇਂ ਨਾਮ ਲੈ ਰਿਹਾ ਅਜੇ ਤੱਕ ਪਰਮੇਸ਼ਰ ਦੇ ਨਾਮ ਮੁੱਕੇ ਨਹੀਂ। ਗੁਰੂ ਨਾਨਕ ਸੱਚੇ ਪਾਤਸ਼ਾਹ ਇਸੇ ਲਈ ਕਹਿੰਦੇ ਹਨ ਕਿ ਭੀ ਤੇਰੀ ਕੀਮਤ ਨਾ ਪਵੇ ਹੇ ਨਿਰੰਕਾਰ ਤੇਰੀ ਕੀਮਤ ਕੌਣ ਪਾ ਸਕਦਾ। ਭੀ ਤੇਰੀ ਕੀਮਤ ਨਾ ਪਵੇ ਹੋ ਕੇਵਡ ਆਖਾਂ ਨਾਉ ਤੇਰੇ ਕਿਤਨੇ ਕੁ ਕੋਈ ਨਾਮ ਲੈ ਦੇਗਾ। ਆ ਸ਼ੇਸ਼ ਨਾਗ ਹਜ਼ਾਰ ਮੂਹਾਂ ਰੋਜ਼ ਨਿਤ ਨਵੇਂ ਨਾਮ ਹਰ ਵੇਲੇ ਲੈ ਰਿਹਾ ਪਰ ਤੇਰੇ ਨਾਮਾਂ ਦਾ ਕੋਈ ਅੰਤ ਹੈ? ਇਹ ਉਹ ਪਵਿੱਤਰ ਧਰਤੀ ਹੈ ਜਿੱਥੇ ਬ੍ਰਹਮਾ ਵਿਸ਼ਨ ਮਹੇਸ਼ ਨੇ ਤਪ ਕੀਤਾ ਤੇ ਸਪਤ ਰਿਖੀਆਂ ਦੀ ਵੀ ਇੱਥੇ ਹੀ ਥਾਂ ਹੈ ਜਿਨ੍ਹਾਂ ਨੇ ਉਗਰ ਤਪ ਕਰਕੇ ਏਡੀਆਂ ਉੱਚੀਆਂ ਪਦਵੀਆਂ ਪ੍ਰਾਪਤ ਕੀਤੀਆਂ। ਮਣੀਕਰਨ ਤੋਂ ਦੂਰ ਥੋੜਾ ਜਾ ਕੇ ਇੱਕ ਦੁੱਧ ਗੰਗਾ ਹੈ ਜਿੱਥੇ ਇਹ ਰਿਸ਼ੀ ਮੁਨੀ ਪੁਰਾਤਨ ਸਮੇਂ ਇੱਥੋਂ ਦੁੱਧ ਪੀ ਕੇ ਇਹ ਦੁੱਧ ਦੀ ਗੰਗਾ ਵਗਦੀ ਸੀ ਦੁੱਧ ਪੀ ਕੇ ਆਪਣਾ ਆਹਾਰ ਲੈਂਦੇ ਸਨ। ਰੂਪ ਗੰਗਾ ਹੈ ਬ੍ਰਹਮ ਗੰਗਾ ਹੈ ਜਿੱਥੇ ਬ੍ਰਹਮਾ ਨੇ ਤਪ ਕੀਤਾ ਔਰ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹ ਵੀ ਬਚਨ ਕੀਤਾ ਭਾਈ ਇੱਥੇ ਸੋਨੇ ਚਾਂਦੀ ਦੀਆਂ ਖਾਣਾਂ ਵੀ ਹਨ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਇਹ ਪਵਿੱਤਰ ਧਰਤੀ ਹੈ ਜਿਹੜਾ ਵੀ ਕੋਈ ਪਿਆਰ ਦੇ ਨਾਲ ਮਨ ਜੋੜ ਕੇ ਸਿਮਰਨ ਕਰਦਾ ਕਿਉਂਕਿ ਸੱਚ ਵਸਤੂ ਤਾਂ ਹੈ ਸੱਚੀ ਮਣੀ ਤਾਂ ਹੈ ਪ੍ਰਭੂ ਦਾ ਸਿਮਰਨ। ਸੁਖ ਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੇ ਮਨ ਵਿਸਰਾਮ। ਇਹ ਮਣੀ ਨਾਮ ਦੀ ਮਣੀ ਜਿਨ੍ਹਾਂ ਦੇ ਹਿਰਦੇ ਵਿੱਚ ਵਸ ਗਈ ਫਿਰ ਭਾਈ ਰੋਸ਼ਨ ਮੁਨਾਰਾ ਹੋ ਕੇ ਚਮਕੀ। ਉਹ ਆਪ ਹੀ ਨਹੀਂ ਆਪਣੀਆਂ ਕੁੱਲਾਂ ਹੀ ਨਹੀਂ ਅਨੇਕਾਂ ਦਾ ਉਧਾਰ ਕਰ ਗਏ ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਦੀ ਮਣੀ ਚਮਕ ਗਈ। ਤਾਂ ਇਸ ਲਈ ਮਣੀਕਰਨ ਸੰਸਾਰ ਨੂੰ ਤਾਰਦੇ ਹੋਏ ਮਣੀਕਰਨ ਗੁਰੂ ਨਾਨਕ ਨੇ ਚਰਨ ਪਾਏ।

ਕਰਕੇ ਜਿਨ੍ਹਾਂ ਨੂੰ ਕੀਤੀ ਹੋਈ ਬੰਦਗੀ ਉੱਤੇ ਵਿਸ਼ਵਾਸ ਹੈ ਉਹ ਬੰਦਗੀ ਕਰਕੇ ਇਹ ਨਹੀਂ ਆਖਦੇ ਬੰਦਗੀ ਕੀਤੀ ਤੇ ਮਿਲਿਆ ਕੁਛ ਨਹੀਂ। ਲਬੋ ਪੇ ਮੂਹਰੇ ਖਾਮੋਸ਼ੀ ਦਿਲੋਂ ਮੇ ਯਾਦ ਕਰਤੇ ਹੈ, ਚੁੱਕਦਾ ਤਾਲਾ ਉਹਨਾਂ ਦੇ ਬੁੱਲਾਂ ਉੱਤੇ ਲੱਗਾ ਹੈ, ਪਰ ਆਪਣੇ ਮਨ ਵਿੱਚ ਆਪਣੇ ਪਿਆਰੇ ਦਾ ਸਵਾਸ ਸਵਾਸ ਸਿਮਰਨ ਕਰਦੇ ਨੇ, ਬੰਦਗੀ ਕਰਦੇ ਨੇ। ਬੰਦਗੀ ਕੌਣ ਕਰਦਾ ਹੈ? ਜਿਹਨੂੰ ਉਸ ਉੱਤੇ ਵਿਸ਼ਵਾਸ ਹੈ, ਨਹੀਂ ਤੇ ਕਿਸੇ ਨੂੰ ਕੀ ਲੋੜ ਹੈ? ਜੇ ਵਿਸ਼ਵਾਸ ਨਹੀਂ ਤੇ ਕੁਛ ਨਹੀਂ। ਬੰਦਗੀ ਕਰਦਾ ਰਿਹਾ, ਬੰਦਗੀ ਕੀਤੀ ਹੈ, ਮਿਲਿਆ ਕੁਛ ਨਹੀਂ। ਅੱਜ ਮਸਜਿਦ ਵਿੱਚ ਨਹੀਂ ਜਾਣਾ, ਅੱਜ ਮੈਂ ਨਮਾਜ਼ ਨਹੀਂ ਪੜ੍ਹਨੀ, ਅੱਜ ਮੈਂ ਇਬਾਦਤ ਨਹੀਂ ਕਰਨੀ। ਕਿਉਂ ਇਬਾਦਤ ਕਿਉਂ ਨਹੀਂ ਕਰਨੀ? ਕਈ ਵਾਰੇ ਇਬਾਦਤ ਕੀਤੀ ਹੈ, ਬੰਦਗੀ ਕੀਤੀ ਹੈ, ਜੇ ਇੰਨਾ ਚਿਰ ਬੰਦਗੀ ਕਰਕੇ ਵੀ ਕੁਛ ਨਹੀਂ ਮਿਲਿਆ ਤੇ ਫਿਰ ਬੰਦਗੀ ਕਿੰਨਾ ਕੁ ਚਿਰ ਕੀਤੀ ਜਾਣੀ ਹੈ? ਆਪਣੇ ਘਰ ਵਿੱਚ ਆਕੜ ਕੇ ਬੈਠਾ ਹੈ, ਘਰ ਵਿੱਚ ਬੈਠਿਆਂ ਬੈਠਿਆਂ ਉਹ ਸਮਾਂ ਆ ਗਿਆ, ਬਾਹਰ ਦੀਆਂ ਦਲੀਜਾਂ ਵੱਲ ਧਿਆਨ ਪਿਆ, ਦਲੀਜਾਂ ਵਿੱਚ ਬੜੇ ਸਤਿਕਾਰ ਨਾਲ ਆਪਣਾ ਮੂੰਹ ਕੁੱਤਾ ਉਸ ਦੀਆਂ ਦਲੀਜਾਂ ਵਿੱਚ ਰੱਖ ਕੇ ਬੈਠਾ ਹੈ। ਵਾਹ ਬਈ ਵਾਹ, ਛਮ ਛਮ ਰੋਣ ਲੱਗਾ, ਮਨ ਨੂੰ ਬੜੀ ਵੱਡੀ ਸਾਰੀ ਲਾਹਨਤ ਪਾਈ, ਕਹਿਣ ਲੱਗਾ ਇਹ ਕੁੱਤਾ ਹੈ, ਤੂੰ ਇਸ ਨੂੰ ਆਪਣੇ ਘਰ ਵਿੱਚ ਰੱਖਿਆ ਹੈ, ਇਹ ਤਾਂ ਖਸਮ ਵਾਲਾ ਅਖਵਾਉਂਦਾ ਹੈ, ਤੂੰ ਇਸ ਦਾ ਸਾਈਂ ਅਖਵਾਉਂਦਾ ਹੈ। ਪਰ ਜੇ ਤੂੰ ਆਪਣੇ ਖਸਮ ਦੀ ਬੰਦਗੀ ਵਿੱਚ ਰਾਤ ਜਾਗਿਆ ਤੇ ਆਪਣੇ ਆਪ ਨੂੰ ਏਡਾ ਵੱਡਾ ਪੀਰ ਸਦਾਉਣਾ ਹੈ, ਆਕੜ ਕੇ ਆਪਣੇ ਘਰ ਵਿੱਚ ਬਹਿ ਗਿਆ, ਮੈਂ ਬੰਦਗੀ ਨਹੀਂ ਕਰਨੀ, ਜਾਗਿਆ ਤੇ ਉਸਦੀ ਵਫਾਦਾਰੀ ਵਿੱਚ ਹੈ ਆਪਣੇ ਮਾਲਕ ਦੀ ਚ, ਤੇਰੇ ਨਾਲੋਂ ਇਹ ਚੰਗਾ ਹੈ। ਤੂੰ ਤੇ ਰਾਤ ਕਿਸੇ ਵੇਲੇ ਸੌਂ ਜਾਂਦਾ ਹੋਵੇਗਾ, ਪਰ ਇਹ ਕੁੱਤਾ ਤੇਰੀ ਵਫਾਦਾਰੀ ਵਿੱਚ ਸਾਰੀ ਰਾਤ ਜਾਗਦਾ ਹੋਵੇਗਾ। ਮਨ ਉੱਤੇ ਬੜੀ ਵੱਡੀ ਠੋਕਰ ਵੱਜੀ, ਰਾਤੀ ਜਾਗੇ ਤੇ ਪੀਰ ਸਦਾ, ਰਾਤ ਜਾਗ ਕੇ ਆਪਣੇ ਆਪ ਨੂੰ ਪੀਰ ਸਦਵਾਉਂਦਾ ਹੈ, ਰਾਤੀ ਜਾਗੇ ਤਾਂ ਪੀਰ ਸਦਾਵੇਂ, ਪਰ ਰਾਤੀ ਜਾਗਣ ਕੁੱਤੇ ਮਾਲਕ ਦਾ ਦਰ ਕਦੇ ਨਹੀਂ ਛੱਡਦੇ, ਭਾਵੇਂ ਸੌ ਸੌ ਖਾਵਣ ਜੁੱਤੇ। ਕਰਦਾ ਰੱਖਿਆ ਹੋਇਆ ਕੁੱਤਾ ਦੁਰਕਾਰ ਕੇ ਬਾਹਰ ਕੱਢ ਦਿੰਦੇ ਹਨ, ਪਰ ਥੋੜੇ ਸਮੇਂ ਤੋਂ ਬਾਅਦ ਉਹਨੂੰ ਫਿਰ ਆਪਣੀਆਂ ਦਲੀਜਾਂ ਵਿੱਚ ਵੇਖਦੇ ਹਨ, ਕਿਉਂਕਿ ਉਸ ਕੁੱਤੇ ਦਾ ਆਪਣੇ ਮਾਲਕ ਨਾਲ ਅਥਾਹ ਪਿਆਰ ਹੈ, ਉਸਦਾ ਨਮਕ ਹਰਾਮ ਨਹੀਂ ਕਰਦਾ, ਜਿਸ ਦਾ ਖਾਂਦਾ ਹੈ ਉਸਦਾ ਹਰਾਮ ਨਹੀਂ ਕਰਦਾ। ਪਰ ਇਨਸਾਨ ਜੋ ਹੈ, ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਏ ਨਾਲ ਚੱਲੇ ਸਭ ਕੋਏ, ਚੰਗਾ ਨਾਂ ਰਖਾਏ ਕੇ ਮੇਰਾ ਨਾਂ ਚੰਗਾ ਬਣ ਜਾਵੇ, ਸਾਰਾ ਨਾਲੋਂ ਉੱਚਾ ਮੈਂ ਬਣ ਜਾਵਾਂ, ਚੰਗਾ ਨਾਂ ਰਖਾਏ ਕੇ ਜਸ ਕੀਰਤ ਜਗ ਲੇ, ਸਾਰੀ ਦੁਨੀਆਂ ਦਾ ਜਸ ਮੈਂ ਖੱਟ ਲਵਾਂ। ਪਰ ਗੁਰਬਾਣੀ ਫੈਸਲਾ ਕਰਦੀ ਹੈ, ਜੇ ਤਿਸ ਨਜ਼ਰ ਨਾ ਆਵਈ ਤਾਂ ਬਾਤ ਮੈਂ ਪੁੱਛੇਗੀ। ਜਿੰਨਾ ਚਿਰ ਤੂੰ ਉਸਦੀ ਨਜ਼ਰ ਥੱਲੇ ਨਹੀਂ ਹੈ, ਉਸਦੀ ਛਤਰ ਛਾਇਆ ਆਪਣੇ ਉੱਪਰ ਨਹੀਂ ਮੰਨਦਾ, ਉਹਨਾਂ ਚਿਰ ਕੁਛ ਨਹੀਂ ਹੈ। ਤੀਰਥ ਵਰਤ ਅਰਦਾਨ ਕਰ ਮਨ ਮੈਂ ਧਰੇ ਗੁਮਾਨ, ਨਾਨਕ ਨੇ ਫਲ ਜਾਤ ਤੇ ਜਿਉਂ ਕੁੰਚਰ ਇਸ਼ਨਾਨ। ਜਿਵੇਂ ਇੱਕ ਹਾਥੀ ਪਵਿੱਤਰ ਜਲ ਨਾਲ ਇਸ਼ਨਾਨ ਕਰਕੇ ਮਨ ਦੀ ਪੂਰਤੀ ਉਨਾ ਚਿਰ ਨਹੀਂ ਜਿੰਨਾ ਚਿਰ ਮਿੱਟੀ ਘੱਟੇ ਦੀਆਂ ਸੁੰਡਾਂ ਭਰ ਕੇ ਆਪਣੇ ਉੱਤੇ ਨਹੀਂ ਸੁੱਟ ਲੈਂਦਾ। ਪੌਂਕ ਪੌਂਕ ਕੇ ਰਾਤ ਗੁਜ਼ਾਰਨ, ਦਿਨੇ ਰੂੜੀਆਂ ਸੁੱਤੇ, ਚੱਲ ਓਏ ਬੁਲਿਆ ਯਾਰ ਮਨਾਲਾ, ਨਹੀਂ ਤੇ ਬਾਜੀ ਲੈਤੇ, ਅੱਜ ਜਿੱਤ ਗਿਆ ਤੂੰ ਹਾਰ ਜਾਵੇਗਾ, ਦੌੜਿਆ ਆਓ ਇਹਨਾਂ ਤੁੱਕਾਂ ਨਾਲ ਜੁੜੀਏ।

धरियो गुर हथ, जा कै बसीस धरियो गुर हथ। सब साथ संगत प्यार नाल आखो सतनाम, फिर आखो सतनाम। ये शब्द भी धन सतगुरु गुरु रामदास महाराज जी की बाणी द है। मेरे हीर है रतन नाम हर बसिया, नाम नू रतन आख्या है और ये अमोलक रतन है। साई नाम अमोल, कीम ना कोई जान दो, ये अमूल्य है। अमूलो अमूल आख्या ना जाए, हीरिया दी रतना दी कीमत। जो असी पहली बार 71 च गए यूके, तो कोई नूर हीरा वेखण गए, चाहे साडे कोल नहीं पर सानू पता ना साडा है। हर सिख के मन च आता भी साडा है, धोखे ना लै गए, हीरा फेरी करके साथों लै गए, ये साडा है। असी वेखण गए उत्थे कीमत लिखी हुई सी, इहदी आ कीमत है, ऐस हीरे की आ कीमत है, ऐस रतन की आ कीमत है। तो जिहड़ा ये रतन है ना नाम, इहदी कोई कीमत नहीं पा सकता। सब आखो सत नाम श्री वाह। साई नाम अमोल, कीम ना कोई जान दो, इहदी कोई कीमत नहीं पा सकते। ते महाराज कहिंदे मेरे हीर है मेरे हिरदे च, नाम उदों वस गया ये रतन अमोलक रतन नाम, जदों मेरे गुरु ने मेरे सिर ते हाथ रखिया। मेरे हीर है रतन नाम हर बसिया, गुर हाथ धरियो मेरे माथा, मेरा गुरु समर्थ है। मेरे गुरु ने जदों मेरे सिर ते हाथ रखिया ना, ते नाम मन च वस गया। एक है नाम जबान ते रहना, एक है मन च वस जाना, फर्क जे बहुत फर्क है। इन्ना फर्क है कि कोई बंदा कही जावे खंड खंड खंड खंड खंड कही जाए, तो कोई बंदा खंड खा लेवे, इन्ना ही फर्क है। भाई साहब गुरदास जी ने भाई साहब नूं वर मिले सतगुरां वल्लों, भाई साहब तुहाडी बाणी गुरबाणी दियां कुंजियां, जिवें चाबी तो बिना ताला नहीं खुलदा, किड्डा कीमती ताला होवे चाबी नहीं नहीं खुलेगा। गुरबाणी दा रहस उन्ना चिर समझ नहीं आऊगी जब तक भाई गुरदास की कोई बाणी ना पढ़े। ते ये वर है भाई गुरदास की बाणी, बाणी दे अर्थ ये भी वर दे दिता। भाई गुरदास की बाणी गुरबाणी दे तुल, जिथे जाओ भाई गुरदास की बाणी गाई जाती। तो भाई साहब व्याख्या कर रहे हैं खांड खांड कहे जेहबा ना स्वाद मीठो होए, ऐसी मिसाल दिती है। जिहड़ा एक दिन भी स्कूल नहीं ना गया ये गल वो भी समझ सकता भी खंड खंड आखण ना मूह मिठा नहीं होना। खांड खांड कहे जेहबा ना स्वाद मीठो होए, अगन अगन कहस उतन सीत ना विनाश है। आ गया कही जावे सर्दी विच जिथे स्नो पैंदी है, कही जावे अग अग अग सर्दी दूर नहीं होनी, कैसी मिसाल है। चंदन चंदन कहत होत ना सुबास सुबास, चंद चंद कहत उजियारो ना प्रकाश है। मस्या दी रात नूं कोई कही जावे चंद चंद चंद, चढ़नी पैना। चंदन चंदन कहण नाल सुगंधी नहीं आ जानी, चंद चंद कहण नाल प्रकाश नहीं हो जाना। वैद वैद कहत ना मिटत रोग काहू को, बीमार आदमी बुरखार चढ़िया होया दुखी है कही जावे वैद वैद वैद,
ਉਦੋਂ ਵੈਦ ਹੀ ਕਹਿੰਦੇ ਸੀ, ਹੁਣ ਡਾਕਟਰ ਕਹਿੰਦੇ ਨੇ। ਵੈਦ ਆਪਣੇ ਹੈਗੇ ਪੁਰਾਣੇ ਖਾਨਦਾਨੀ, ਕੋਈ ਕਹੀ ਜਾਵੇ ਡਾਕਟਰ ਡਾਕਟਰ ਡਾਕਟਰ, ਰੋਗ ਨਹੀਂ ਦੂਰ ਹੋਣਾ। ਕੈਸੀ ਮਿਸਾਲ ਹੈ, ਵੈਦ ਵੈਦ ਕਹਿਤ ਨਾ ਮਿਟਤ ਰੋਗ ਕਾਹੂ ਕੋ, ਦਰਬ ਦਰਬ ਕਹੇ ਕੋ ਦਰਬੇ ਨਾ ਬਿਲਾਸ ਹੈ। ਕੋਈ ਕਹੀ ਜਾਵੇ ਮਾਇਆ ਮਾਇਆ, ਇੰਨੇ ਕਰੋੜ ਡਾਲਰ ਆ ਨਹੀਂ ਜਾਣੇ। ਇਹ ਮਿਸਾਲਾਂ ਦੇ ਕੇ ਮਹਾਰਾਜ ਭਾਈ ਸਾਹਿਬ ਕਹਿੰਦੇ ਨੇ, ਤੈਸੇ ਗੁਰ ਗਿਆਨ ਗੋਸ਼ਟ ਕਰਤ ਨਾ ਰਹਿ ਤੇ ਆਵੇ। ਗੁਰੂ ਦੀ ਗੱਲ ਤੇ ਕਰੀ ਜਾਵੇ ਤੇ ਆਪਣੀ ਰਹਿਤ ਵਿੱਚ ਗੱਲ ਉਹ ਆਵੇ ਹੀ ਨਾ, ਕਿੱਦਾਂ ਨਾਮ ਦਾ ਸਵਾਦ ਆਊਗਾ। ਸਭ ਆਖੋ ਸਤਨਾਮ। ਤੈਸੇ ਗੁਰ ਗਿਆਨ ਗੋਸ਼ਟ ਕਰਤ ਨਾ ਰਹਿਤ ਆਵੇ, ਕਰਨੀ ਪ੍ਰਧਾਨ ਪਾਨ ਉਦਤ ਪ੍ਰਕਾਸ਼ ਹੈ। ਮਹਾਰਾਜ ਕਹਿੰਦੇ ਮੇਰੇ ਹਿਰਦੇ ਚ ਨਾਮ ਉਦੋਂ ਵਸ ਗਿਆ ਜਦੋਂ ਮੇਰੇ ਗੁਰੂ ਨੇ ਮੇਰੇ ਸਿਰ ਤੇ ਹੱਥ ਰੱਖਿਆ। ਫੇਰ ਕੀ ਹੋਇਆ, ਜਨਮ ਜਨਮ ਕੇ ਕਿਲ ਵਿਖ ਦੁੱਖ ਉਤਰੇ। ਨਾਮ ਮਨ ਚ ਵਸ ਜਾਵੇ ਤੇ ਕੋਈ ਦੁੱਖ ਰਹਿ ਨਹੀਂ ਜੇ ਸਕਦਾ। ਸਭ ਆਖੋ ਸਤਨਾਮ। ਇਹ ਬਾਣੀ ਦਾ ਬਚਨ ਹੈ। ਜਨਮਾਂ ਜਨਮਾਂਤਰਾਂ ਦੇ ਬੋਝ ਲੱਥ ਜਾਣਗੇ, ਆਦਾਂ ਵਿਆਦਾਂ ਉਪਾਧਾਂ ਸਭ ਦੂਰ ਹੋ ਜਾਣਗੀਆਂ। ਇਹ ਬਾਣੀ ਦਾ ਭਜਨ ਹੈ ਨਾ। ਗੁਰ ਕੀ ਬਾਣੀ ਜਿਸ ਮਨ ਵਸੇ, ਦੁੱਖ ਦਰਦ ਸਭ ਤਾਂ ਕਾ ਨਸੇ। ਜਨਮਾਂ ਜਨਮਾਂਤਰਾਂ ਦੇ ਬੋਝ ਸਭ ਲੱਥ ਜਾਣਗੇ। ਜਨਮ ਜਨਮ ਕੇ ਕਿਲ ਵਿਖ ਦੁੱਖ ਉਤਰੇ, ਗੁਰੂ ਨਾਮ ਦਿਓ ਰਿਣ ਲੱਥ। ਸਤਿਗੁਰਾਂ ਦੀ ਬਖਸ਼ਿਸ਼ ਦਾ ਸਦਕਾ ਕਈ ਵਾਰ ਅਸੀਂ ਇੱਦਾਂ ਪ੍ਰੋਗਰਾਮ ਬਣਦੇ ਨੇ। ਆਹ ਪ੍ਰੋਗਰਾਮ ਜਦੋਂ ਅਸੀਂ ਇੱਧਰ ਵਿਸਾਖੀ 'ਤੇ ਪ੍ਰੋਗਰਾਮ ਬਣਿਆ, ਹੁਣ ਦਾ ਟਾਈਮ ਬੜਾ ਥੋੜ੍ਹਾ ਸੀ, ਪ੍ਰੋਗਰਾਮ ਦਿੱਲੀਓਂ ਅਸੀਂ ਮੰਨ ਲਏ, ਪਰ ਗੁਰਮੁਖਾਂ ਦੀ ਪ੍ਰੇਰਨਾ ਬਸ ਇੱਦਾਂ ਹੀ ਚੱਲਿਆ। ਦੋ ਹਫ਼ਤੇ ਤੋਂ ਦੋ ਦੋ ਤਿੰਨ ਤਿੰਨ ਦਿਨ ਹੂਸਟਨ, ਅਸੀਂ ਚਾਰ ਦਿਨ ਸੋਮ ਮੰਗਲ ਬੁੱਧ ਵੀਰ ਹੀ ਕਰ ਸਕੇ, ਇੰਨਾ ਕੀ ਹਾਜ਼ਰੀ ਉੱਥੇ ਭਰੀ। ਫਿਰ ਆਨੰਦ ਕਾਰਜ ਸੀ ਨਿਊ ਮੈਕਸੀਕੋ, ਦੋ ਆਨੰਦ ਕਾਰਜ ਉੱਥੇ ਆ ਗਏ, ਉੱਥੋਂ ਆ ਗਏ ਅਰੀਜ਼ੋਨਾ। ਆਹ ਜਿਹੜੇ ਦਰਸ਼ਨ ਤੁਹਾਡੇ ਪ੍ਰੇਰਣਾ ਗੁਰੂ ਵੱਲੋਂ ਹੁੰਦੀ ਹੈ। ਇਹ ਸਤਿਕਾਰਯੋਗ ਪਿਆਰੇ ਵੀਰ ਸਰਦਾਰ ਦੁਰਲਭ ਸਿੰਘ ਜੀ, ਹਾਂਜੀ ਸਾਹਿਬ ਪ੍ਰਹਿਲਾਦ ਸਿੰਘ ਜੀ, ਇਹਨਾਂ ਦੀ ਕਿਰਪਾ ਨਾਲ, ਇਹਨਾਂ ਦੀ ਪ੍ਰੇਰਣਾ ਨਾਲ ਆ ਦਰਸ਼ਨ ਤੁਹਾਡੇ। 85 ਵਿੱਚ ਅਸੀਂ ਆਏ ਸੀ, ਉਦੋਂ ਬਾਅਦ ਹੁਣ ਸਮਾਂ ਮਿਲਿਆ। 85 ਤੋਂ ਬਾਅਦ ਉੱਧਰ ਆਉਂਦੇ ਰਹੇ ਨਿਊਜਰਸੀ। ਇਹਨਾਂ ਗੁਰਮੁਖਾਂ ਨੂੰ ਦਿੱਲੀ ਮਿਲੇ, ਹਾਜ਼ਰੀਆਂ ਬੰਗਲਾ ਸਾਹਿਬ ਭਰਨੀਆਂ, ਵੀ ਤੁਸੀਂ ਉੱਥੇ ਆਓ। ਇਹਨਾਂ ਫਿਰ ਇਹਨਾਂ ਦੇ ਬੱਚੇ ਕਾਕਾ ਸਾਧ ਸੁਰਿੰਦਰ ਸਿੰਘ, ਇਹਨਾਂ ਵੱਲੋਂ ਪ੍ਰੇਰਣਾ ਹੋਈ। ਅਸੀਂ ਤਾਂ ਬਹੁਤ ਜ਼ੋਰ ਲਾਇਆ ਵੀ ਟਾਈਮ ਬੜਾ ਥੋੜ੍ਹਾ, ਇਹ ਐਤਕੀ ਰਹਿਣ ਦਿਓ, ਫਿਰ ਖੁੱਲ੍ਹੇ ਟਾਈਮ 'ਤੇ ਆਵਾਂਗੇ। ਜੋ ਤੁਹਾਡੇ ਵੱਲੋਂ ਸਾਨੂੰ ਪਿਆਰ ਮਿਲਿਆ ਨਾ, ਇੱਥੇ ਇੱਕ ਆਹ ਗੁਰਦੁਆਰਾ ਸੀ ਜਿੱਥੇ ਕੋਈ ਝਗੜਾ ਨਹੀਂ, ਇਹ ਸੱਚ ਹੈ। ਯਾਨੀ ਆਹ ਗੁਰਦੁਆਰਾ ਇੱਕ ਐਸਾ ਹੈ ਜਿੱਥੇ ਕਦੇ ਝਗੜਾ ਨਹੀਂ ਹੋਇਆ। ਹੁਣ ਇੱਥੋਂ ਦੀ ਜਦੋਂ ਅਸੀਂ ਆਏ ਲੌਂਗ ਐਂਡ ਲੌਂਗ ਆਈਲੈਂਡ ਵਿਸਾਖੀ 'ਤੇ, ਸਾਨੂੰ ਉੱਥੋਂ ਪਤਾ ਲੱਗਿਆ ਵੀ 20 ਗੁਰਦੁਆਰੇ ਜਿਹਨਾਂ ਤੁਹਾਡੀ ਨਕਲ ਕੀਤੀ ਹੈ ਉਹਨਾਂ ਸਿਲੈਕਸ਼ਨ ਕੀਤੀ ਹੈ, ਇਲੈਕਸ਼ਨ ਨਹੀਂ ਕੀਤੀ, ਝਗੜੇ ਤੋਂ ਬਚ ਗਏ ਆ। ਨਹੀਂ ਤਾਂ ਗੁਰਦੁਆਰਿਆਂ ਦਾ ਹਾਲ ਤਾਂ ਉਹ ਹੋਇਆ ਹੋਇਆ, ਜਾਂਕਾਂ ਚੱਲਦੀਆਂ। ਤੁਹਾਡੇ 'ਤੇ ਗੁਰੂ ਦੀ ਕਿਰਪਾ ਹੈ, ਗੁਰੂ ਦੀ ਮਿਹਰ ਹੋਈ ਹੈ, ਤੁਹਾਡਾ ਪਿਆਰ ਸਾਨੂੰ ਨਹੀਂ ਭੁੱਲਦਾ, ਗੁਰੂ ਬਖਸ਼ਿਸ਼ ਕਰੇ। ਇੰਨਾ ਕੀ ਸਮਾਂ, ਕੱਲ੍ਹ ਦਾ ਦਿਨ ਹਾਜ਼ਰੀ ਭਰਨੀ ਹੈ ਅਤੇ ਪਰ ਸਾਨੂੰ ਸੇਵਕਾਂ ਨੇ ਟੋਰਾਂਟੋ ਚਲੇ ਜਾਣਾ ਪਹਿਲੀ ਫਲਾਈਟ ਵਿੱਚ। ਇੰਨੀ ਕੁ ਹਾਜ਼ਰੀ ਦੱਸੋ ਗੁਰਮੁਖਾਂ ਨੂੰ, ਇਹ ਵੀ ਇੱਕ ਸੇਵਾ ਜੀ। ਸਭ ਆਖੋ ਸਤਨਾ, ਇਹਦਾ ਵੀ ਫਲ ਆ। ਆਓ ਗੁਰੂ ਕੇ ਘਰ, ਆਓ ਕੀਰਤਨ ਸੁਣੋ, ਆਓ ਗੁਰੂ ਹਾਜ਼ਰੀਆਂ ਭਰੋ ਗੁਰੂ ਦੀਆਂ। ਕੱਲ੍ਹ ਦਾ ਦਿਨ ਹੈ, ਫਿਰ ਆਪਾਂ ਕੱਲ੍ਹ ਦਾ ਦਿਨ ਹਾਜ਼ਰੀ ਭਰ ਕੇ ਫਿਰ ਛੁੱਟੀਆਂ ਲਵਾਂਗੇ। ਆਓ ਹੁਣ ਆਪਾਂ ਧੁਨੀ ਲਾ ਲਈਏ, ਸਾਰੇ ਪਿਆਰ ਨਾਲ ਬੋਲੋ। ਸਮੇਂ ਸਿਰ ਹੀ ਸਮਾਪਤੀ ਹੋਏਗੀ,
ਕੋਈ ਰਸਨਾ ਖਾਲੀ ਨਾ ਰਹੇ।

ਹਰ ਇਹ ਡਰ ਇਹ ਅੰਦੇਸ਼ਾ ਤਾਂ ਉਨ੍ਹਾਂ ਨੂੰ ਹੈ ਜਿਨ੍ਹਾਂ ਦੇ ਸਿਰ ਤੇ ਗੁਰੂ ਨਾ ਹੋਵੇ। ਇਹ ਅੰਦੇਸ਼ਾ ਇਹ ਡਰ ਇਹ ਭਉ ਨਿਗੁਰਿਆਂ ਲਈ ਹੈ ਜਿਹਦਾ ਰਾਖਾ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਸਤਿਗੁਰੂ ਆਪ ਹੈ। ਉਨ੍ਹਾਂ ਨੂੰ ਤਾਂ ਇਹ ਹੈ ਵੀ ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਿਆ।

ਗ੍ਰਿਸ ਦੇ ਝਮੇਲੇ ਗ੍ਰਿਸ ਦੀ ਚਿੰਤਾ ਇਉਂ ਪ੍ਰਤੀਤ ਹੁੰਦਾ ਚੌਹੀ ਪਾਸੀ ਅਗਨੀ ਦੇ ਭਾਂਬੜ ਮੱਚਦੇ ਹਨ ਪਰ ਬਚਦੇ ਕੌਣ ਹਨ ਰੱਖੇ ਕਿਹੜੇ ਜਾਂਦੇ ਹਨ ਸੁਰੱਖਿਅਤ ਕੌਣ ਹੁੰਦੇ ਹਨ ਸਾਹਿਬ

ਵਾਹਿਗੁਰੂ ਪਰਮ ਪਿਤਾ ਪਰਮੇਸ਼ਵਰ ਦੀ ਸਿੱਤ ਸਾਲਾਹ ਉਹਦੀ ਕੀਰਤੀ ਭਗਵਾਨ ਦੀ ਉਸਤਤ ਵਿੱਚ ਕਹਿੰਦੇ ਨੇ ਨਾਰਦ ਭਗਵਾਨ ਵੀ ਹਰ ਵੇਲੇ ਵੀਣਾ ਹੱਥ ਵਿੱਚ ਲੈ ਕੇ ਉਸਤਤ ਕਰਦੇ ਹੋਏ ਕੀਰਤਨ ਹੀ ਕਰਦੇ ਰਹਿੰਦੇ ਸਨ। ਤੋ ਗੁਰੂ ਘਰ ਦੇ ਵਿੱਚ ਕੀਰਤਨ ਦੀ ਬੜੀ ਮਹਾਨਤਾ ਹੈ। ਕੀਰਤਨ ਜੋ ਗੁਰਸਿੱਖਾਂ ਦਾ ਆਧਾਰ ਹੈ, ਗੁਰਸਿੱਖਾਂ ਦੀ ਜਾਨ ਹੈ। ਗੁਰੂ ਨਾਨਕ ਨਾਮ ਲੇਵਾ ਗੁਰਸਿੱਖ, ਗੁਰੂ ਅਤੇ ਗੁਰੂ ਕੇ ਕੀਰਤਨ ਤੋਂ ਬਿਨਾਂ ਰਹਿ ਨਹੀਂ ਸਕਦਾ। ਇਹ ਜੀਵਨ ਹੈ ਗੁਰੂ ਕੇ ਸਿੱਖ ਦਾ। ਕੀਰਤਨ ਸਿਮਰਨ ਵੀ ਇੱਕ ਭਗਤੀ ਹੈ, ਸੇਵਾ ਵੀ ਇੱਕ ਭਗਤੀ ਹੈ। ਨੌ ਭਗਤੀਆਂ ਮੰਨੀਆਂ ਜਾਂਦੀਆਂ ਨੇ, ਉਹਨਾਂ ਵਿੱਚੋਂ ਇੱਕ ਭਗਤੀ ਹੈ ਕੀਰਤਨ ਭਗਤੀ। ਤੋ ਗੁਰੂ ਰਾਮਦਾਸ ਪਾਤਸ਼ਾਹ ਇਸ ਪਾਵਨ ਸ਼ਬਦ ਵਿੱਚ ਕੀਰਤਨ ਦੀ ਮਹਾਨਤਾ ਦਰਸਾਉਂਦੇ ਹੋਏ ਕਹਿ ਰਹੇ ਨੇ, ਮੈਨੂੰ ਮੇਰੇ ਸਤਿਗੁਰੂ ਨੇ ਵਾਹਿਗੁਰੂ ਦਾ ਨਾਮ ਹਰੀ ਨਾਮ ਦੱਸਿਆ ਹੈ ਤੇ ਮੈਂ ਉਸ ਕੀਰਤੀ ਦੇ ਵਿੱਚ ਹੀ ਹਰ ਵੇਲੇ ਲੀਨ ਰਹਿੰਦਾ ਹਾਂ। ਔਰ ਇਹ ਭਾਗਾਂ ਨਾਲ ਪ੍ਰਾਪਤ ਹੁੰਦਾ ਹੈ। ਜਿਨ੍ਹਾਂ ਦੇ ਚੰਗੇ ਭਾਗ ਹੋਣ, ਜਿਨ੍ਹਾਂ ਦੇ ਉੱਤਮ ਭਾਗ

ਕੀਰਤਨ ਦੀ ਮਹਾਨਤਾ ਦਰਸਾਉਂਦੇ ਹੋਏ ਹਜ਼ੂਰ ਨੇ ਇਤਨੀ ਮਿਹਰ ਕੀਤੀ ਹੈ ਗੁਰਸਿੱਖਾਂ ਤੇ, ਇਤਨਾ ਮਾਣ ਬਖਸ਼ਿਆ ਹੈ ਗੁਰਸਿੱਖਾਂ ਨੂੰ। ਇੱਕ ਵੇਰ ਦਾ ਜ਼ਿਕਰ ਹੈ ਕਿ ਗੁਰੂ ਘਰ ਦੇ ਵਿੱਚ ਕੀਰਤਨ ਕਰਨ ਵਾਲੇ ਸੱਤਾ ਤੇ ਬਲਵੰਡ ਉਹਨਾਂ ਦਾ ਜ਼ਿਕਰ ਆਉਂਦਾ ਹੈ। ਇੱਕ ਵੇਰ ਕਿਸੇ ਕਾਰਨ ਇਹ ਰੁੱਸ ਗਏ, ਗੁੱਸੇ ਹੋ ਕੇ ਘਰ ਬੈਠ ਗਏ, ਦੱਸਿਆ ਕੋਈ ਨਾ, ਨਾਰਾਜ਼ ਹੋ ਕੇ ਆਪਣੇ ਘਰ ਵਿੱਚ ਬੈਠੇ ਰਹੇ। ਅੰਮ੍ਰਿਤ ਵੇਲਾ ਹੋਇਆ, ਕੀਰਤਨ ਕਰਨ ਵਾਸਤੇ ਗੁਰੂ ਦਰਬਾਰ ਵਿੱਚ ਨਾ ਆਏ। ਸੰਗਤਾਂ ਬੈਠੀਆਂ ਉਡੀਕ ਪਈਆਂ ਕਰਦੀਆਂ ਤੇ ਗੁਰੂ ਪੰਚਮ ਪਾਤਸ਼ਾਹ ਆਪ ਇੰਤਜ਼ਾਰ ਪਏ ਕਰਨ ਕਿ ਕਿਸ ਵੇਲੇ ਉਹ ਗੁਰੂ ਕੇ ਕੀਰਤਨੀਏ ਆਉਣ ਤੇ ਕੀਰਤਨ ਸੁਣਾ ਕੇ ਤ੍ਰਿਪਤ ਕਰਨ। ਪਰ ਜਦੋਂ ਵੇਖਿਆ ਸੱਤਾ ਬਲਵੰਡ ਨਾ ਆਏ, ਇੱਕ ਸਿੱਖ ਨੂੰ ਭੇਜਿਆ, ਜਾਓ ਭਾਈ ਬੁਲਾ ਕੇ ਲਿਆਓ। ਸਿੱਖ ਗਿਆ, ਜਾ ਕੇ ਬੇਨਤੀ ਕੀਤੀ, ਪਰ ਇਹ ਆਉਣ ਵਾਸਤੇ ਤਿਆਰ ਨਾ ਹੋਏ, ਇਨਕਾਰ ਕਰ ਦਿੱਤਾ, ਅਸਾਂ ਕੀਰਤਨ ਵਾਸਤੇ ਨਹੀਂ ਜਾਣਾ। ਉਸ ਤੋਂ ਬਾਅਦ ਬਾਬੇ ਬੁੱਢੇ ਨੂੰ ਭੇਜਿਆ, ਉਹਨਾਂ ਨੇ ਵੀ ਜਾ ਕੇ ਤਰਲੇ ਕੀਤੇ, ਗੁਰੂ ਅਰਜਨ ਪਾਤਸ਼ਾਹ ਤੁਹਾਨੂੰ ਬੁਲਾ ਰਹੇ ਨੇ, ਸੰਗਤਾਂ ਇੰਤਜ਼ਾਰ ਪਈ ਕਰਦੀਆਂ ਨੇ, ਕੀਰਤਨ ਵਾਸਤੇ ਚਲੋ। ਪਰ ਅੱਗੋਂ ਬੋਲ ਕਬੋਲ ਬੋਲੇ, ਆਖਣ ਲੱਗੇ ਅਸਾਂ ਨਹੀਂ ਜਾਣਾ। ਵਾਪਸ ਆ ਗਏ ਭਾਈ ਗੁਰਦਾਸ, ਗਏ ਹੋਰ ਪਤਵੰਤ ਤੇ ਸਿੱਖਾਂ ਨੂੰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਭੇਜਿਆ, ਪਰ ਇਤਨਾ ਇਹਨਾਂ ਨੂੰ ਅਹੰਕਾਰ ਆ ਗਿਆ ਕਿ ਇਹ ਉੱਠ ਕੇ ਤੁਰ ਨਾ ਸਕੇ। ਕਹਿਣ ਲੱਗੇ ਅਸਾਂ ਨਹੀਂ ਹੋ ਜਾਣਾ, ਅਸੀਂ ਅੱਜ ਤੋਂ ਬਾਅਦ ਗੁਰੂ ਅਰਜਨ ਦੇ ਦਰਬਾਰ ਵਿੱਚ ਕੀਰਤਨ ਨਹੀਂ ਕਰਾਂਗੇ। ਵਾਪਸ ਆ ਗਏ, ਆ ਕੇ ਸਾਰੀ ਬਿਰਥਾ ਦੱਸੀ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ, ਕਹਿੰਦੇ ਨੇ ਆਪ ਉੱਠ ਕੇ ਤੁਰ ਪਏ। ਸੰਗਤਾਂ ਨੇ ਬੇਨਤੀ ਕੀਤੀ, ਪਾਤਸ਼ਾਹ ਉਹ ਤੇ ਅਹੰਕਾਰੇ ਗਏ ਨੇ, ਕੋਈ ਬੋਲ ਕਬੋਲ ਨਾ ਬੋਲਦੇ ਨੇ, ਇਸ ਵਾਸਤੇ ਤੁਸੀਂ ਨਾ ਜਾਓ। ਪਰ ਧੰਨ ਗੁਰੂ ਅਰਜਨ ਪਾਤਸ਼ਾਹ ਕਹਿਣ ਲੱਗੇ, ਨਾ ਭਾਈ, ਮੇਰੇ ਗੁਰੂ ਕਾ ਕੀਰਤਨ ਸੁਣਾਉਣ ਵਾਲੇ ਨੇ, ਮੈਂ ਆਪ ਜਾ ਕੇ ਉਹਨਾਂ ਨੂੰ ਲੈ ਕੇ ਆਉਂਦਾ। ਤੁਰ ਪਏ। ਔਰ ਜ਼ਿਕਰ ਇਹ ਵੀ ਆਉਂਦਾ ਹੈ ਕਿ ਆਪ ਨੰਗੇ ਪੈਰੀ ਗਏ ਉਹਨਾਂ ਸੱਤਾ ਤੇ ਬਲਵੰਡ ਦੇ ਘਰ, ਜਾ ਕੇ ਪੁਕਾਰ ਕੀਤੀ, ਜਾ ਕੇ ਬੇਨਤੀ ਕੀਤੀ, ਓਏ ਸੱਤਾ ਤੇ ਬਲਵੰਡ, ਚਲੋ ਗੁਰੂ ਕਾ ਕੀਰਤਨ ਸੁਣਾਓ। ਸੰਗਤਾਂ ਉਡੀਕਦੀਆਂ ਨੇ, ਕਿਉਂਕਿ ਕੀਰਤਨ ਗੁਰਸਿੱਖ ਦਾ ਆਧਾਰ ਹੈ। ਇਹ ਕੀਰਤਨ ਦੀ ਮਹਾਨਤਾ ਸਤਿਗੁਰੂ ਪਾਤਸ਼ਾਹ ਜੀ ਨੇ ਦਰਸਾਈ ਹੈ। ਜਦੋਂ ਹਜ਼ੂਰ ਨੇ ਇਹ ਬਚਨ ਕਹੇ, ਸੱਤਾ ਬਲਵੰਡ ਕਹਿੰਦੇ ਨੇ ਅਸਾਂ ਤੇਰੇ ਦਰਬਾਰ ਵਿੱਚ ਕੀਰਤਨ ਕਰਨ ਵਾਸਤੇ ਨਹੀਂ ਜਾਣਾ, ਕਿਸੇ ਹੋਰ ਨੂੰ ਸੱਦ ਲੈ। ਹਜ਼ੂਰ ਨੇ ਆਖਿਆ, ਜੋ ਤੁਸੀਂ ਕਹੋਗੇ ਤੁਹਾਨੂੰ ਮਿਲੇਗਾ, ਤੁਹਾਡੀਆਂ ਸਾਰੀਆਂ ਮੁਰਾਦਾਂ ਪੂਰੀਆਂ ਹੋਣਗੀਆਂ, ਇੱਕ ਵੇਰ ਚਲੋ। ਫਿਰ ਵੀ ਇਨਕਾਰ ਕੀਤਾ। ਹਜ਼ੂਰ ਕਹਿਣ ਲੱਗੇ, ਮੇਰੇ ਗੁਰੂ ਨਾਨਕ ਦਾ ਵਾਸਤਾ, ਕੀਰਤਨ ਕਰਨ ਵਾਸਤੇ ਚਲੋ। ਜਦੋਂ ਇਹ ਗੱਲ ਸੁਣੀ ਤਾਂ ਅੱਗੋਂ ਅਹੰਕਾਰ ਵਿੱਚ ਮੱਤੇ ਹੋਇਆਂ ਨੇ ਆਖਿਆ, ਤੁਹਾਡਾ ਗੁਰੂ ਨਾਨਕ, ਉਸ ਨਾਲ ਜੇ ਸਾਡਾ ਭਾਈ ਮਰਦਾਨਾ ਨਾ ਹੁੰਦਾ ਤੇ ਉਹਨੂੰ ਕਿਸਨੇ ਪੁੱਛਣਾ ਸੀ। ਸਾਡੇ ਕਰਕੇ ਤੁਹਾਡੀ ਸ਼ੋਭਾ ਹੈ, ਜੇ ਅਸੀਂ ਤੁਹਾਡੇ ਨਹੀਂ ਜਾਵਾਂਗੇ ਤੇ ਤੁਹਾਨੂੰ ਕੌਣ ਪੁੱਛੇਗਾ। ਜਿਸ ਵੇਲੇ ਇਹ ਗੱਲ ਸੁਣੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਸ਼ਾਨ ਦੇ ਖਿਲਾਫ, ਹਜ਼ੂਰ ਕਹਿਣ ਲੱਗੇ, ਓਏ ਕੋੜਿਓ, ਤੁਹਾਨੂੰ ਕੋੜ ਨਿਕਲੇਗਾ, ਤੁਸੀਂ ਮੇਰੇ ਗੁਰੂ ਨਾਨਕ ਦੇ ਸ਼ਾਨ ਦੇ ਵਿੱਚ ਐਸੇ ਬੋਲ ਕਬੋਲ ਬੋਲੇ ਨੇ। ਔਰ ਉੱਥੋਂ ਵਾਪਸ ਆ ਗਏ, ਇਕਦਮ ਵਾਪਸ ਹੋ ਤੁਰੇ। ਜਦੋਂ ਆਏ ਦਰਬਾਰ ਵਿੱਚ, ਸੰਗਤਾਂ ਉਡੀਕਦੀਆਂ ਪਈਆਂ, ਸੋਚਦੀਆਂ ਪਈਆਂ ਸ਼ਾਇਦ ਗੁਰੂ ਪਾਤਸ਼ਾਹ ਜੀ ਦਾ ਬਚਨ ਤੇ ਮੰਨ ਲੈਣਗੇ, ਪਰ ਵੇਖਿਆ ਉਹਨਾਂ ਨੇ ਹਜ਼ੂਰ ਦਾ ਬਚਨ ਵੀ ਨਾ ਮੰਨਿਆ। ਗੁਰੂ ਅਰਜਨ ਦੇਵ ਪਾਤਸ਼ਾਹ ਸ਼ਾਂਤ ਚਿਤ ਮੂਰਤ ਸਤਿਗੁਰੂ, ਨਿਰਮਲਤਾ ਦੇ ਸਾਗਰ ਸਤਿਗੁਰੂ,
ਸਹਿਜ ਅਵਸਥਾ ਵਿੱਚ ਆ ਕੇ ਟਿਕ ਗਏ ਆਪਣੇ ਆਸਣ ਤੇ। ਅੱਖਾਂ ਮੀਟੀਆਂ ਹੋਈਆਂ ਨੇ, ਸੰਗਤਾਂ ਹੁਣ ਸੋਚਦੀਆਂ ਨੇ ਕਿ ਹਜ਼ੂਰ ਹੁਣ ਕੀ ਬਚਨ ਫਰਮਾਉਣ ਲੱਗੇ ਨੇ। ਉਹਨਾਂ ਦੇ ਮੁਖਾਰ ਬਿੰਦ ਵੱਲ ਤੱਕ ਰਹੀਆਂ ਨੇ ਸੰਗਤਾਂ। ਹਜ਼ੂਰ ਦੇ ਨੈਣ ਖੁੱਲੇ, ਆਖਣ ਲੱਗੇ ਗੁਰੂ ਕੀ ਸਾਧ ਸੰਗਤ, ਉਹ ਤੇ ਅਹੰਕਾਰੇ ਗਏ ਨੇ, ਉਹ ਤੇ ਫਿੱਟ ਗਏ ਨੇ, ਤੇ ਗੁਰੂ ਘਰੋਂ ਫਿਟਕਾਰੇ ਹੋਏ, ਉਹਨਾਂ ਨੂੰ ਕੋਈ ਮੂੰਹ ਨਾ ਲਗਾਵੇ। ਜਿਹੜਾ ਮੂੰਹ ਲਗਾਏਗਾ ਉਹਦਾ ਮੂੰਹ ਅਸੀਂ ਕਾਲਾ ਕਰਾਂਗੇ। ਔਰ ਸਾਧ ਸੰਗਤ ਆਓ, ਅੱਜ ਮੇਰੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਇਹ ਬਖਸ਼ਿਸ਼ ਝੋਲੀਆਂ ਪਸਾਰ ਕੇ ਸਾਰੇ ਹੀ ਅੱਜ ਪ੍ਰਾਪਤ ਕਰੋ। ਅੱਜ ਤੋਂ ਬਾਅਦ ਹਰ ਗੁਰੂ ਕਾ ਸਿੱਖ, ਹਰ ਗੁਰਸਿੱਖ ਮਾਈ ਭਾਈ ਗੁਰੂ ਕਾ ਕੀਰਤਨ ਕਰੇਗਾ। ਹਜ਼ੂਰ ਨੇ ਕਹਿੰਦੇ ਨੇ ਆਪ ਸਰਿੰਦਾ ਲਿਆ ਔਰ ਆਪਣੇ ਮਿੱਠ ਬੋਲੇ ਗਲੇ ਤੋਂ, ਮਿਠਾਸ ਭਰੇ ਗਲੇ ਤੋਂ ਇਲਾਹੀ ਨਾਦ ਗੁਰਬਾਣੀ ਕੀਰਤਨ ਉਚਾਰਨ ਕੀਤਾ ਤੇ ਸੰਗਤਾਂ ਨੂੰ ਆਖਿਆ ਆਓ ਸਾਧ ਸੰਗਤ ਜੀ ਰਲ ਕੇ ਕੀਰਤਨ ਕਰੀਏ। ਇਹ ਹੈ ਮੇਰੇ ਗੁਰੂ ਦੀ ਬਖਸ਼ਿਸ਼ ਜੋ ਅੱਜ ਹਰ ਗੁਰੂ ਕਾ ਸਿੱਖ ਮਾਈ ਭਾਈ ਬਿਰਧ ਬੱਚਾ ਗੁਰੂ ਕਾ ਕੀਰਤਨ ਕਰ ਸਕਦਾ ਹੈ, ਬਿਨਾਂ ਕਿਸੇ ਭੇਦਭਾਵ ਤੋਂ ਕੀਰਤਨ ਕਰਦਾ ਹੈ। ਸ਼ਾਇਦ ਜੇ ਕਿਧਰੇ ਗੁਰੂ ਪਾਤਸ਼ਾਹ ਇਹ ਬਖਸ਼ਿਸ਼ ਨਾ ਕਰਦੇ, ਸੱਤਾ ਤੇ ਬਲਵੰਡ ਨੂੰ ਕਿਧਰੇ ਅਹੰਕਾਰ ਨਾ ਆਉਂਦਾ, ਇਹ ਬਖਸ਼ਿਸ਼ ਆਪਾਂ ਸਾਰਿਆਂ ਨੂੰ ਕਿੱਥੋਂ ਪ੍ਰਾਪਤ ਹੋਣੀ ਸੀ। ਇਹੀ ਹਾਲ ਹੋਣਾ ਸੀ ਜਿਵੇਂ ਹਜ਼ੂਰ ਗੁਰੂ ਰਾਮਦਾਸ ਪਾਤਸ਼ਾਹ

ਇਹ ਵਡਿਆਈ ਦਿੱਤੀ ਕਿ ਹਰ ਗੁਰੂ ਕਾ ਸਿੱਖ ਪਿਆਰ ਨਾਲ ਸ਼ਰਧਾ ਨਾਲ ਕੀਰਤਨ ਕਰੇ। ਔਰ ਜੋ ਸ਼ਰਧਾ ਨਾਲ ਪਿਆਰ ਨਾਲ ਗੁਰੂ ਕਾ ਕੀਰਤਨ ਕਰਦਾ ਵਾਹਿਗੁਰੂ ਦੀ ਸਿਫਤਸਾਲਾ ਵਿੱਚ ਜੁੜਦਾ ਹੈ ਉਸਦਾ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਹੋ ਜਾਂਦੇ ਨੇ। ਤੇ ਗੁਰੂ ਰਾਮਦਾਸ ਪਾਤਸ਼ਾਹ

कोई जन हास्य देवे जो चरण गहूं बको शुभ रसना।

ਕਿਆ ਰੀ ਸਾਧ ਸੰਗਤ ਜੀ, ਕਿਆ ਤੁਹਾਡਾ ਜੀ ਨਹੀਂ ਕਰਦਾ ਬਈ ਅਸੀਂ ਵੀ ਅਰਦਾਸ ਕਰੀਏ ਕਿ ਹੇ ਵਾਹਿਗੁਰੂ ਸਾਡੇ ਤੇ ਕਿਰਪਾ ਕਰ, ਸਾਡੇ ਹਿਰਦੇ ਵਿੱਚ ਇਸ ਤਰ੍ਹਾਂ ਵਸ ਕਿ ਅਸੀਂ ਤੇਰੇ ਪਿਆਰ ਵਿੱਚ ਭਿੱਜ ਕੇ ਤੇਰਾ ਕੀਰਤਨ ਕਰੀਏ, ਤੇਰਾ ਕੀਰਤਨ ਸੁਣੀਏ। ਆਓ ਉਸ ਪਿਆਰ ਵਿੱਚ ਜਪੋ ਭਾਈ, ਜਿਸ ਪਿਆਰ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਹਨ, ਹੇ ਵਾਹਿਗੁਰੂ ਮੈਂ ਤੇਰੇ ਪਿਆਰ ਵਿੱਚ ਖੋ ਜਾਵਾਂ, ਗੁਆਚ ਜਾਵਾਂ, ਤੇਰੇ ਪਿਆਰ ਵਿੱਚ ਭਿੱਜ ਕੇ ਮੈਂ ਤੇਰਾ ਕੀਰਤਨ ਕਰਾਂ, ਕਿਉਂਕਿ ਉਹੀ ਪ੍ਰਵਾਨ ਹੈ ਕੀਰਤਨ ਜਿਹੜਾ ਉਸਦੇ ਪਿਆਰ ਵਿੱਚ ਹੋ ਰਿਹਾ ਹੈ। ਆਤਮ ਰਸ ਜੈ ਜਾਨਹੀ ਸੋ ਹੈ ਖਾਲਸੇ ਦਾ ਸਰੂਪ ਕੀ ਹੈ, ਜਿਹੜਾ ਆਤਮ ਰਸ ਵਿੱਚ ਜੁੜਿਆ ਹੋਇਆ ਇਹਦਾ ਖਾਲਸਾ ਨਾਮ ਹੈ। ਹਰ ਵੇਲੇ ਆਤਮ ਰਸ ਵਿੱਚ ਰਹਿਣਾ। ਮਹਾਰਾਜ ਨੇ ਨਿਸ਼ਾਨੀਆਂ ਦੱਸੀਆਂ ਨੇ ਖਾਲਸੇ ਦੀਆਂ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ, ਜੇ ਉਸ ਮਾਲਕ ਦੀ ਸਿਫਤ ਸਲਾਹ ਕਰਨੀ ਚਾਹੁੰਦਾ ਨਾ ਤਾਂ ਠਾਕੁਰ ਗਾਈਏ ਆਤਮ ਰੰਗ। ਕਿਆ ਅਸੀਂ ਆਤਮ ਰੰਗ ਵਿੱਚ ਗਾ ਰਹੇ ਹਾਂ ਜਾਂ ਤੁਸੀਂ ਸੁਣ ਰਹੇ ਹੋ, ਤਾਂ ਫਿਰ ਗੁਰੂ ਅੱਗੇ ਮਨਜ਼ੂਰ ਹੈ ਤੁਹਾਡਾ ਇੱਥੇ ਬੈਠਣਾ, ਕੀਰਤਨ ਕਰਨਾ ਔਰ ਕੀਰਤਨ ਸੁਣਨਾ। ਉਚਾਰਨ ਕਰੋ ਸ੍ਰੀ। ਉਸਦੇ ਰੰਗ ਵਿੱਚ ਪਿਆਰ ਵਿੱਚ ਆ ਕੇ ਆਓ ਅਸੀਂ ਵੀ ਉਸ ਪਿਆਰ ਦਾ ਕਿਨਕਾ ਮੰਗੀਏ, ਜਿਸ ਪਿਆਰ ਲਈ, ਜਿਸ ਰਸ ਲਈ ਗੁਰੂ ਅਰਜਨ ਦੇਵ ਮਹਾਰਾਜ ਸਾਡੇ ਵਾਸਤੇ ਵੀ ਬੇਨਤੀ ਕਰ ਰਹੇ ਹਨ। ਉਹ ਆਪ ਤਾਂ ਪ੍ਰਤੱਖ ਹਰੀ ਦਾ ਰੂਪ ਹਨ, ਉਹਨਾਂ ਨੂੰ ਕੀ ਲੋੜ ਸੀ ਮੰਗਣ ਦੀ, ਉਹਨਾਂ ਸਾਡੇ ਲਈ ਮੰਗਿਆ, ਸਾਡੇ ਲਈ ਪੂਰਨੇ ਪਾਏ ਹਨ। ਜਿਸ ਤਰ੍ਹਾਂ ਮਾਸਟਰ ਪਹਿਲਾਂ ਆਪ ਪਹਾੜਾ ਬੋਲਦਾ ਫਿਰ ਵਿਦਿਆਰਥੀ ਬੋਲਦੇ ਹਨ, ਤੇ ਗੁਰੂ ਨੇ ਵੀ ਸਾਨੂੰ ਇਸੇ ਤਰ੍ਹਾਂ ਅਰਦਾਸ ਕਰਨ ਦੀ ਜਾਚ ਦੱਸੀ ਹੈ। ਰਸ ਰਸ ਗੁਣ ਗਾਵੋ ਠਾਕੁਰ ਕੇ ਜੀ ਮੋਰੇ ਹਿਰਦੇ ਵਸੋ। ਗੋਪਾਲ ਮੇਰੇ ਹਿਰਦੇ ਵਿੱਚ ਇਸ ਤਰ੍ਹਾਂ ਵਸੋ ਕਿ ਮੈਂ ਹਰ ਵੇਲੇ ਤੇਰੇ ਗੁਣ ਗਾਉਂਦਾ ਰਹਾਂ।

ਸਾਰਾ ਕੀਰਤਨ ਨਾਨਕ ਮੰਗੇ ਦਰਸ ਦਾਨ ਕਿਰਪਾ ਕਰੋ, ਦਰਸ਼ਨਾਂ ਦੀ ਦਾਤ ਹੀ ਮੰਗਦੇ ਆ ਰਹੇ ਹਾਂ। ਕਿਉਂਕਿ ਜਿੱਥੇ ਦਰਸ਼ਨਾਂ ਦੀ ਛਿੱਕ ਨਹੀਂ, ਮਹਾਰਾਜ ਕਹਿੰਦੇ ਨੇ ਉਹ ਹਿਰਦਾ ਹਿਰਦਾ ਨਹੀਂ ਹੈ, ਉਹ ਹਿਰਦਾ ਤਾਂ ਸ਼ਮਸ਼ਾਨ ਭੂਮਿਕਾ ਦੇ ਬਰਾਬਰ ਹੈ, ਉੱਥੇ ਮੁਰਦੇ ਜਲਦੇ ਹੀ ਰਹਿੰਦੇ ਹਨ ਸ਼ਮਸ਼ਾਨ ਭੂਮਿਕਾ, ਤੇ ਉਹ ਹਿਰਦਾ ਹੀ ਛੱਡਦਾ ਰਹਿੰਦਾ ਹਰ ਵੇਲੇ ਈਰਖਾ ਬਖੀਲੀ ਦੀ ਅੱਗ ਵਿੱਚ, ਜਿਸ ਹੀਏ ਵਿੱਚ ਸਾਈਂ ਦੇ ਮਿਲਣ ਦੀ ਸਿੱਕ ਨਹੀਂ ਹੈ। ਮਹਾਰਾਜ ਦਾ ਬਚਨ ਹੈ, ਬਿਰਹਾਂ ਬਿਰਹਾਂ ਆਖੀਏ, ਬਿਰਹਾਂ ਤੂੰ ਇਹ ਸੁਲਤਾਨ ਭਗਤੀ ਹੈ, ਕੀਰਤਨ ਦੀ ਭਗਤੀ ਹੈ ਪ੍ਰਧਾਨ ਭਗਤੀ। ਪ੍ਰਧਾਨ ਭਗਤੀ ਤੋਂ ਜਦੋਂ ਆਤਮਾ ਉਡਾਰੀ ਲੈਂਦੀ ਹੈ ਆਨੰਦ ਵਿੱਚ ਆ ਕੇ, ਤੇ ਫਿਰ ਅੱਖਾਂ ਤੋਂ ਪਿਆਰ ਆਂਸੂ ਆਉਂਦੇ ਹਨ, ਇਸ ਨੂੰ ਸੁਲਤਾਨ ਭਗਤੀ ਕਿਹਾ। ਸਾਤ ਸੰਗਤ ਬੋਲੋ ਸ੍ਰੀ ਬਿਰਹਾਂ ਬਿਰਹਾਂ ਆਖੀਏ, ਬਿਰਹਾਂ ਤੂੰ ਸੁਲਤਾਨ। ਜਿਸ ਤਨ ਬਿਰਹਾਂ ਨਾ ਪੁਜੇ, ਸੋ ਤਨ ਜਾਣ ਮਸਾਨ। ਤੇ ਜਿਸ ਹੀਏ ਵਿੱਚ ਸਿੱਖ ਹੈ, ਮਹਾਰਾਜ ਕਹਿੰਦੇ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਂਕੇ। ਤੇ ਭਾਈ ਜੇ ਦਰਸ਼ਨ ਪ੍ਰਾਪਤ ਹੋ ਵੀ ਜਾਣ ਤੇ ਦਰਸ਼ਨਾਂ ਦਾ ਰਸ ਨਹੀਂ ਪ੍ਰਾਪਤ ਹੋਇਆ ਤਾਂ ਵੀ ਅਧੂਰਾ ਦਰਸ਼ਨ ਹੈ। ਇਸ ਲਈ ਮਹਾਰਾਜ ਨੇ ਕਿਹਾ ਰਸ ਰਸ ਗੁਣ ਗਾਵੋ, ਰਸ ਰਸ ਤੇਰੇ ਪਿਆਰ ਵਿੱਚ ਭਿੱਜ ਕੇ, ਔਰ ਜਿਉਂ ਜਿਉਂ ਤੇਰਾ ਦਰਸ਼ਨ ਕਰਾਂ ਤਿਉਂ ਤਿਉਂ ਹੋਰ ਭੁੱਖ ਵਧਦੀ ਜਾਵੇ। ਨਹੀਂ ਤੇ ਕਈ ਵਾਰਾਂ ਵਸਤੂ ਮਿਲ ਜਾਂਦੀ ਹੈ, ਚਾਰ ਦਿਨ ਦੀ ਖੁਸ਼ੀ ਹੁੰਦੀ ਹੈ, ਫਿਰ ਉਸ ਤੋਂ ਬਾਅਦ ਉਹਦਾ ਧਿਆਨ ਹੀ ਖਤਮ ਹੋ ਜਾਂਦਾ। ਭਾਈ ਸਾਹਿਬ ਨੰਦ ਲਾਲ ਜੀ ਸਤਿਗੁਰਾਂ ਦੇ ਚਰਨਾਂ ਵਿੱਚ ਜਦੋਂ ਆਏ ਨਾ, ਸੇਵਾ ਕੀਤੀ, ਆਪ ਫਾਰਸੀ ਵਿੱਚ ਬੜੇ ਪ੍ਰਵੀਨ ਸਨ, ਬੜੇ ਲਾਇਕ ਸਨ। ਮਹਾਰਾਜ ਕਈ ਵਾਰਾਂ ਉਸ ਨੂੰ ਅਜਮਾਇਸ਼ ਵਿੱਚ ਵੀ ਪਾ ਦਿੰਦੇ ਸਨ, ਬਈ ਕਿੱਥੇ ਤੂੰ ਚਾਂਦੀ ਦੀ ਕੁਰਸੀ ਤੇ ਬਹਿ ਕੇ ਬੱਚਿਆਂ ਨੂੰ ਪੜ੍ਹਾਉਂਦਾ ਸੈ। ਤੇ ਹੁਣ ਤਾਂ ਭਾਈ ਸਾਹਿਬ ਨੰਦ ਲਾਲ ਜੀ ਦੇ ਨੈਣ ਕਟੋਰੇ ਪਰ ਆਏ, ਉਹ ਸੱਚਿਆ ਪਾਤਸ਼ਾਹ, ਉਹ ਤਾਂ ਚਾਂਦੀ ਦੀ ਕੁਰਸੀ ਸੀ। ਤਾਂ ਆ ਜਿੱਥੇ ਤੇਰੇ ਚਰਨ ਪੈਂਦੇ ਹਨ ਨਾ, ਜ਼ਮੀਨ ਦਾ ਜ਼ਰਾ ਜ਼ਰਾ ਕੀਮਤੀ ਹੀਰਿਆਂ ਮੋਤੀਆਂ ਤੋਂ ਵੀ ਜ਼ਿਆਦਾ, ਕਰੋੜਾਂ ਸੂਰਜਾਂ ਤੋਂ ਵੀ ਵੱਧ ਚਮਕ ਪੈਂਦਾ, ਉਚਾਰਨ ਕਰੋ ਸ੍ਰੀ। ਤੇ ਇਹ ਤੋੜੀ ਜਿਹਦੇ ਮਸਤਕ ਤੇ ਲੱਗ ਜਾਵੇ ਨਾ, ਉਹ ਵੀ ਕੁੱਲ ਤਾਰਕ ਹੋ ਜਾਂਦਾ। ਤੇਰੇ ਚਰਨਾਂ ਦੀ ਤੋੜੀ ਐਵੇਂ ਤਾਂ ਨਹੀਂ ਮਿਲਦੀ। ਤੇਰੇ ਗਲੀਆਂ ਦੇ ਕੱਖ ਹੋਣ ਦਾ ਵੀ ਜਿਨ੍ਹਾਂ ਨੂੰ ਮਾਨ ਪ੍ਰਾਪਤ ਹੋ ਗਿਆ, ਉਹਨਾਂ ਦੀਆਂ ਵੀ ਇੱਕੀ ਕੁੱਲਾਂ ਤਰ ਗਈਆਂ। ਮਹਾਰਾਜ ਬੜੇ ਪ੍ਰਸੰਨ ਹੋਏ, ਨੰਦ ਲਾਲ ਤੂੰ ਭਾਈ ਕਦੇ ਕੁਝ ਮੰਗਿਆ ਨਹੀਂ, ਸਾਡਾ ਜੀ ਕਰਦਾ ਅੱਜ ਮੰਗ ਤਾਂ ਸਹੀ। ਗੁਰੂ ਵੀ ਵੇਖਦਾ ਭਾਈ ਇਹ ਕੀ ਲੈਣ ਆਏ ਹਨ, ਕਿਉਂਕਿ ਗੁਰੂ ਨਾਨਕ ਦਾ ਦਰਬਾਰ ਹੈ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਰਿਆਂ ਦੀਆਂ ਭਾਵਨਾ ਪੂਰੀਆਂ ਕਰਦੇ ਹਨ। ਜਿਹੜੀ ਜਿਹੜੀ ਕੋਈ ਭਾਵਨਾ ਲੈ ਕੇ ਆਇਆ ਨਾ, ਕਈ ਐਸੇ ਵੀ ਮਨੁੱਖ ਆਉਂਦੇ ਨੇ ਬਈ ਕੋਈ ਲੂਜ਼ ਪੁਆਇੰਟ ਇਹਨਾਂ ਦਾ ਲੈ ਕੇ ਆਉਣਾ, ਬਈ ਕੀ ਇਹ ਕਰਦੇ ਹਨ, ਕੀ ਕਰ, ਉਹਨਾਂ ਨੂੰ ਵੀ ਮਿਲ ਜਾਂਦੀ ਹੈ ਥਾਂ, ਉਹਨਾਂ ਨੂੰ ਵੀ ਪਰਮੇਸ਼ਰ ਖਾਲੀ ਨਹੀਂ ਭੇਜਦਾ। ਤੇ ਕਈ ਆਉਂਦੇ ਹਨ ਸਾਚੇ ਨਾਮ ਕੀ ਲੱਗਿਆ ਭੁੱਖ, ਭੁੱਖ ਲੱਗੀ ਹੁੰਦੀ ਹੈ ਨਾਮ ਦੀ, ਤੇ ਅੰਮ੍ਰਿਤ ਬਰਸ ਰਿਹਾ ਹੁੰਦਾ ਤੇ ਪੀ ਪੀ ਕੇ ਫਿਰ ਗਦ ਗਦ ਹੋ ਜਾਂਦੇ ਹਨ। ਉਚਾਰਨ ਕਰੋ ਸ੍ਰੀ। ਜੋ ਵੀ ਕੋਈ ਸ਼ਰਧਾ ਧਾਰ ਕੇ ਆਉਂਦਾ ਨਾ, ਉਹ ਜਿਹੀ ਵਸਤੂ ਪਰਮੇਸ਼ੁਰ ਦੇ ਦਿੰਦਾ। ਜਿਹੋ ਜਿਹੀ ਕਿਸੇ ਦੀ ਖੁਰਾਕ ਹੈ, ਉਹੋ ਜਿਹੀ ਮੰਨ ਲੈਂਦਾ। ਮੈਂ ਬੇਨਤੀ ਕਰ ਰਿਹਾ ਸਾਂ ਕਿ ਭਾਈ ਸਾਹਿਬ ਨੂੰ ਜਦੋਂ ਬਾਬਾ ਜੀ ਨੇ, ਸਤਿਗੁਰੂ ਜੀ ਨੇ ਕਿਹਾ ਨਾ, ਨੰਦ ਲਾਲ ਕੁਝ ਮੰਗ, ਤਾਂ ਭਾਈ ਸਾਹਿਬ ਨੇ ਕੋਈ ਦੁਨਿਆਵੀ ਪਦਾਰਥ ਨਹੀਂ ਮੰਗਿਆ, ਕੋਈ ਧਨ ਦੌਲਤ ਮਹਿਲ ਮਾੜੀਆਂ ਧੀ ਪੁੱਤਰ ਦੁਨੀਆਂ ਦਾ ਮਰਾਤਬਾ ਜਾਂ ਕੋਈ ਚੌਧਰ ਨਹੀਂ ਮੰਗੀ। ਆਖਿਆ ਜੇ ਤੁੱਠੇ

ਹੋ ਤਾਂ ਦੀਦੇ ਅੰਬਰਾ ਲੱਜ਼ਤੇ ਦੀਦਾਰ ਬਖਸ਼ੇ। ਦੀਦੇ ਕਹਿੰਦੇ ਹਨ ਅੱਖਾਂ ਨੂੰ, ਤੇ ਭਾਈ ਸਾਹਿਬ ਨੰਦ ਲਾਲ ਜੀ ਕਹਿੰਦੇ ਨੇ ਹੇ ਕਲਗੀਧਰ ਪਾਤਸ਼ਾਹ, ਜੇ ਤੁੱਠਾ ਹੈ ਨਾ ਤਾਂ ਇਹਨਾਂ ਅੱਖਾਂ ਨੂੰ ਰਸ ਬਖਸ਼, ਇਹ ਅੱਖਾਂ ਤੇਰਾ ਦਰਸ਼ਨ ਤਾਂ ਕਰ ਰਹੀਆਂ ਹਨ ਪਰ ਇਹਨਾਂ ਵਿੱਚ ਰਸ਼ ਕੋਈ ਨਹੀਂ। ਕਿਉਂਕਿ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅਸੀਂ ਸਾਰੇ ਹੀ ਦਰਸ਼ਨ ਕਰ ਰਹੇ ਹਾਂ, ਦਰਸ਼ਨਾਂ ਤੋਂ ਰਸ ਮੰਨਣਾ ਇੱਕ ਅਮੋਲਕ ਦਾਤ ਹੈ, ਇੱਕ ਅਮੋਲਕ ਖਜ਼ਾਨਾ ਹੈ, ਇੱਕ ਅਮੋਲਕ ਬਖਸ਼ਿਸ਼ ਹੈ। ਗੁਰੂ ਕੇ ਸਿੱਖ ਐਸੇ ਮਹਾਂਪੁਰਖ ਸਤਪੁਰਸ਼ ਵੀ ਗੁਰੂ ਕੇ ਸਿੱਖ ਆਉਂਦੇ ਹਨ ਜੋ ਗੁਰਦੁਆਰਾ ਸਾਹਿਬ ਵਿੱਚ ਸਤ ਸੰਗਤ ਘਰ ਵਿੱਚ ਕਦਮ ਰੱਖਿਆ ਨਹੀਂ ਤੇ ਅਰਦਾਸਾਂ ਕਰਦੀਆਂ ਨੇ, ਹੇ ਵਾਹਿਗੁਰੂ ਮੈਂ ਚਿਰੀ ਵਿਛੁੜਨੇ ਰਾਮ ਰਾਜ, ਮੈਂ ਚਿਰਾਂ ਤੋਂ ਤੇਰੇ ਚਰਨਾਂ ਨਾਲੋਂ ਵਿਛੜਿਆ ਹੋਇਆ, ਕਰ ਕਿਰਪਾ ਮੇਲੋ ਰਾਮ। ਆਸਾ ਦੀ ਵਾਰ ਵਿੱਚ ਪੜ੍ਹਦੇ ਹੋ ਨਾ, ਗੁਰਮੁਖ ਪਿਆਰੇ ਆਏ ਮਿਲ, ਮੈਂ ਚਿਰੀ ਵਿਛੁੜਨੇ ਰਾਮ ਰਾਜ। ਏਡਾ ਪਿਆਰ ਲੈ ਕੇ ਆਉਂਦੇ ਹਨ ਤੇ ਫਿਰ ਨਾਮ ਦੀਆਂ ਚੋਲੀਆਂ ਭਰ ਕੇ ਦਾਤਾਂ ਲੁੱਟ ਕੇ ਘਰ ਨੂੰ ਜਾਂਦੇ ਹਨ, ਉਚਾਰਨ ਕਰੋ ਸ੍ਰੀ। ਆਖਿਆ ਨੰਦ ਲਾਲ ਮੰਗ ਕੀ ਮੰਗਦਾ, ਤਾਂ ਭਾਈ ਸਾਹਿਬ ਕਹਿੰਦੇ ਨੇ ਦੀਦੇ ਅੰਬਰਾ ਲੱਜ਼ਤੇ ਦੀਦਾਰ ਬਖਸ਼, ਇਹਨਾਂ ਅੱਖਾਂ ਨੂੰ ਰਸ ਬਖਸ਼, ਤੇਰੇ ਦਰਸ਼ਨਾਂ ਦਾ ਪੂਰਨ ਆਨੰਦ ਮਾਣ ਸਕਾਂ, ਬਖਸ਼ਿਸ਼ ਮਾਣ ਸਕਾਂ। ਦਰਸ਼ਨਾਂ ਦਾ ਰਸ ਮਾਣਨਾ ਅਮੋਲਕ ਦਾਤ ਹੈ। ਹਜ਼ੂਰ ਬੜੇ ਪ੍ਰਸੰਨ ਹੋਏ, ਭਾਈ ਵੇਖੋ ਕਿੱਡੀ ਅਮੋਲਕ ਦਾਤ ਮੰਗ ਰਿਹਾ। ਨੰਦ ਲਾਲ ਜੋ ਮੰਗਿਆਈ ਇਹ ਵੀ ਤੈਨੂੰ ਦਿੱਤਾ ਤੇ ਹੋਰ ਵੀ ਕੁਝ ਮੰਗ ਲੈ। ਤਾਂ ਭਾਈ ਸਾਹਿਬ ਕਹਿਣ ਲੱਗੇ ਸੀਨਾ ਅੰਬਰਾ ਮਗਜ਼ ਨੇ ਇਸ਼ਰਾਰ ਬਖਸ਼, ਇਹ ਮੇਰੇ ਸੀਨੇ ਵਿੱਚ ਬੜੇ ਫਜ਼ੂਲ ਜਿਹੇ ਪ੍ਰੋਗਰਾਮ ਆਉਂਦੇ ਹਨ। ਅੱਜ ਵੀ ਐਸਾ ਥਾਂ ਥਾਂ ਤੇ ਕਲ ਯੁੱਗ ਵਰਤਿਆ ਹੋਇਆ ਕਿ ਸਤ ਸੰਗਤ ਵਿੱਚ ਵੀ ਮਨੁੱਖ ਆਉਂਦਾ ਤਾਂ ਕਈ ਮਾੜੇ ਫੁਰਨੇ ਲੈ ਕੇ ਆਉਂਦਾ, ਬਈ ਅੱਜ ਆਹ ਕਰਨਾ, ਅੱਜ ਉਹ ਕਰਨਾ, ਤੇ ਲੈਣੀ ਤਾਂ ਸੀ ਬਖਸ਼ਿਸ਼ ਗੁਰੂ ਦੀ, ਪਰ ਗੁਣਾ ਗਵਾਈ ਗੰਠੜੀ ਜਿਹੜੇ ਚਾਰ ਪੁੰਨ ਸਨ ਉਹ ਵੀ ਗਵਾ ਜਾਂਦਾ ਤੇ ਔਗਣ ਚੱਲੀ ਬਨ, ਔਗਣਾਂ ਦੀ ਪੰਡ ਚੱਕ ਕੇ ਘਰ ਨੂੰ ਜਾ ਰਿਹਾ। ਆਇਆ ਤਾਂ ਸੀ ਖੱਟਣ ਪਰ ਸਭ ਕੁਛ ਗੁਆ ਕੇ ਜਾ ਰਿਹਾ। ਉਚਾਰਨ ਕਰੋ ਸ੍ਰੀ। ਇਸੇ ਨੂੰ ਹੀ ਮਹਾਰਾਜ ਕਹਿੰਦੇ ਨੇ ਗਰਭ ਗਲੇ, ਬੜੇ ਬੜੇ ਹੰਕਾਰੀ ਆ। ਗਰਭ ਹੁੰਦਾ ਜਿੱਥੇ ਜੀਵਨ ਬਣਦਾ ਬੱਚੇ ਦਾ, 9 ਮਹੀਨੇ ਮਾਤਾ ਦੇ ਪੇਟ ਵਿੱਚ ਬੱਚੇ ਦਾ ਜੀਵਨ ਬਣਦਾ, ਤੇ ਕਈ ਐਸੇ ਵੀ ਬੱਚੇ ਆਉਂਦੇ ਹਨ ਜਿਹੜੇ ਮਾਤਾ ਦੇ ਗਰਭ ਵਿੱਚ ਹੀ ਗਲ ਜਾਂਦੇ ਹਨ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਕਈ ਵਾਰਾਂ ਗੁਰੂ ਦੀ ਗੋਦ ਵਿੱਚ ਬਹਿ ਕੇ ਵੀ, ਤੇ ਜੇ ਗੁਰੂ ਤੇ ਭਾਵਨਾ ਨਹੀਂ ਬਣੀ, ਸਤਿਕਾਰ ਨਹੀਂ ਬਣਿਆ, ਸਤ ਸੰਗਤ ਵਿੱਚ ਵਿਘਨ ਪਾਉਣ ਦੀਆਂ ਵੀ ਉਹ ਤਾਂ ਸੋਚ ਰਿਹਾ, ਮਹਾਰਾਜ ਕਹਿੰਦੇ ਨੇ ਉਹ ਗਰਭ ਵਿੱਚ ਹੀ ਗਲ ਗਏ ਹਨ। ਉਚਾਰਨ ਕਰੋ ਸ੍ਰੀ। ਨੰਦ ਲਾਲ ਜੀ ਵੀ ਇਹ ਦਾਤ ਮੰਗਦੇ ਹਨ ਕਿ ਮੇਰੇ ਸੀਨੇ ਵਿੱਚ ਜਿਹੜੇ ਫਜ਼ੂਲ ਜਿਹੇ ਖਿਆਲ ਹਨ ਇਹ ਦੂਰ ਹੋ ਜਾਣ, ਤੇਰੇ ਮਿਲਣ ਦੀ ਸ਼ਿਕ ਰਹਿ ਜਾਏ। ਉਚਾਰਨ ਕਰੋ ਸ੍ਰੀ। ਤੇਰੇ ਸਿਮਰਨ ਦੀ ਸ਼ਿਕ ਰਹਿ ਜਾਵੇ। ਦੀਦੇ ਅੰਬਰਾ ਲੱਜ਼ਤੇ ਦੀਦਾਰ ਬਖਸ਼, ਸੀਨਾ ਅੰਬਰਾ ਮਗਜ਼ਨੇ ਇਸ਼ਰਾਰ ਬਖਸ਼, ਈਦਲੇ ਬਿਰਯਾਮ ਮਾਰਾ ਸ਼ੌਕ ਦੇ ਦਰ ਗਲੂਯਮ ਬੰਦਗੀਰਾ। ਤੌਕ ਕਹਿੰਦੇ ਹਨ ਪਟੇ ਨੂੰ, ਮੈਂ ਤੇਰੇ ਦਰ ਦਾ ਕੂਕਰ ਹਾਂ, ਮੇਰੇ ਗਲ ਵਿੱਚ ਪਟਾ ਪਾ। ਕਿਹੜਾ? ਬੰਦਗੀ ਦਾ ਪਟਾ ਪਾ। ਸਵਾਸਾਂ ਦੇ ਅੰਦਰ ਬਾਹਰ ਆਉਂਦਿਆਂ ਜਾਂਦਿਆਂ ਮੈਂ ਜਪਦਾ ਰਹਾਂ ਸ੍ਰੀ, ਫਿਰ ਜਪੋ ਸ੍ਰੀ। ਨੰਦ ਲਾਲ ਹੋਰ ਵੀ ਕੁਝ ਮੰਗ ਲੈ। ਤਾਂ ਭਾਈ ਸਾਹਿਬ ਕਹਿੰਦੇ ਨੇ ਹਿਜ਼ਰ ਮਾਰਾ ਆਰਜ਼ੂਏ ਵਸਲ ਬਖਸ਼, ਇਸ ਤਰ੍ਹਾਂ ਨਾ ਹੋਵੇ ਕਿਤੇ ਤੇਰੇ ਦਰਸ਼ਨ ਕਰਦਾ ਕਰਦਾ ਮਨ ਰੱਜ ਨਾ ਜਾਵੇ। ਜਿਉਂ ਜਿਉਂ ਤੇਰੇ ਦਰਸ਼ਨ ਕਰਾਂ ਤਿਉਂ ਤਿਉਂ ਇਹ ਦਰਸ਼ਨਾਂ ਦੀ ਪਿਆਸ ਵਧਦੀ ਜਾਵੇ। ਹਿਜ਼ਰ ਮਾਰਾ ਆਰਜ਼ੂਏ ਵਸਲ ਬਖਸ਼, ਈ ਖਜ਼ਾਨੇ ਚਸ਼ਮ ਮਾਰਾ ਫਜ਼ਲ ਬਖਸ਼। ਉਹ ਕਲਗੀਆਂ ਵਾਲੇ ਪਾਤਸ਼ਾਹ, ਆਪਣੇ ਦਰ ਤੋਂ ਮੈਨੂੰ ਵਾਪਸ ਨਾ ਮੋੜੀ, ਕਿਉਂਕਿ ਅੱਗੇ ਹੀ ਮੇਰੀ ਰੂਹ ਤ੍ਰਿਗੜ ਜੂਨਾਂ ਵਿੱਚ ਦੁੱਖ ਭੋਗਦੀ ਪਤਾ ਨਹੀਂ ਕਿਤਨੇ ਯੁਗਾਂ ਤੋਂ ਤੇਰੇ ਚਰਨਾਂ ਨਾਲੋਂ ਵਿਛੜੇ ਹੋਏ ਹਾਂ। ਜੇ ਹੁਣ ਚਰਨਾਂ ਵਿੱਚ ਲਾਇਆ ਹੀ ਤਾਂ ਹੁਣ ਮੇਰੀ ਇਸ ਰੂਹ ਨੂੰ ਹੁਣ ਨਾ ਰੁਲਾਵੀ, ਆਪਣੇ ਚਰਨਾਂ ਤੋਂ ਦੂਰ ਨਾ ਕਰੀ। ਹਿਜ਼ਰ ਮਾਰਾ ਆਰਜ਼ੂਏ ਵਸਲ ਬਖਸ਼, ਈ ਖਜ਼ਾਨੇ ਚਸ਼ਮ ਮਾਰਾ ਫਜ਼ਲ ਬਖਸ਼। ਰਹਿਮ ਕਰੀ ਮੇਰੇ ਤੇ,
ਤੇ ਕਲਗੀਧਰ ਪਾਤਸ਼ਾਹ ਇਤਨੇ ਪ੍ਰਸੰਨ ਹੋਏ, ਕਹਿਣ ਲੱਗੇ ਨੰਦ ਲਾਲ ਅੱਜ ਤੂੰ ਜੋ ਮੰਗਣਾ ਮੰਗ ਹੀ ਲੈ, ਹੋਰ ਹੀ ਕੁਝ ਮੰਗ ਲੈ। ਤਾਂ ਭਾਈ ਸਾਹਿਬ ਕਹਿੰਦੇ ਹਨ ਹੁਣ ਮੈਂ ਆਖਰ ਵਿੱਚ ਇੱਕੋ ਹੀ ਵਸਤੂ ਮੰਗਣੀ ਹੈ, ਹੋਰ ਬਹੁਤੀ ਨਹੀਂ ਮੰਗਣੀ ਆ, ਨੰਦ ਲਾਲ ਮੰਗ ਲੈ, ਅਸੀਂ ਤਾਂ ਆਪ ਤੈਨੂੰ ਕਹਿ ਰਹੇ ਹਾਂ। ਮੈਂ ਬੇਨਤੀ ਕਰ ਰਿਹਾ ਕਿ ਪਿਆਰ ਵਾਲਿਆਂ ਨੇ ਜਦੋਂ ਵੀ ਮੰਗਿਆ ਕੋਈ ਅਮੋਲਕ ਖਜ਼ਾਨਾ ਮੰਗਿਆ, ਮੰਗਦੇ ਅਸੀਂ ਵੀ ਹਾਂ। ਇੱਕ ਗਵਾਲ ਤੇ ਪ੍ਰਸੰਨ ਹੋਇਆ ਸੀ ਬਾਦਸ਼ਾਹ, ਕਿਉਂਕਿ ਜੰਗਲ ਵਿੱਚ ਉਸਨੇ ਪਾਣੀ ਪਿਲਾਇਆ ਜਿੱਥੇ ਕੋਈ ਪਾਣੀ ਨੇੜੇ ਨਹੀਂ ਸੀ, ਤੇ ਰਾਜੇ ਨੇ ਕਿਹਾ ਮੇਰੇ ਕੋਲ ਆਈ ਮੈਂ ਤੈਨੂੰ ਮੂੰਹ ਮੰਗਿਆ ਇਨਾਮ ਦੇਵਾਂਗਾ। ਪਰ ਉਹ ਗਾਈਆਂ ਮਈਆਂ ਚਾਰਨ ਵਾਲਾ ਗਵਾਲ ਜਦੋਂ ਗਿਆ, ਬਾਦਸ਼ਾਹ ਕਹਿੰਦਾ ਮੰਗ ਕੀ ਮੰਗਦਾ। ਕਹਿਣ ਲੱਗਾ ਜੀ ਤੂੜੀ ਦੀ ਬੜੀ ਦਿੱਕਤ ਹੈ, ਦੋ ਗੱਡੇ ਤੂੜੀ ਭੇਜ ਦਿਓ। ਇਹ ਦੁਨੀਆਂ ਦੇ ਪਦਾਰਥ ਜਿਹੜੇ ਅਸੀਂ ਮੰਗਦੇ ਹਾਂ ਨਾ ਮਾਇਆ ਗੁਰੂ ਦੀ ਭੇਟਾ ਕਰਕੇ, ਇਹ ਤੂੜੀ ਦੀ ਨਿਆਈ ਹੈ, ਯਾਦ ਰੱਖਣਾ। ਜਿਨ੍ਹਾਂ ਨੇ ਗੁਰੂ ਨੂੰ ਮੰਗ ਲਿਆ ਨਾ, ਉਹਨਾਂ ਨੂੰ ਕੁਝ ਹੋਰ ਮੰਗਣ ਦੀ ਲੋੜ ਹੀ ਨਹੀਂ। ਅਰਦਾਸ ਸੁਣੀ ਦਾਤਾਰ ਪ੍ਰਭ ਢਾਡੀ ਕੋ ਮਹਿਲ ਬੁਲਾਵੇ, ਪ੍ਰਭ ਦੇਖਦਿਆਂ ਦੁੱਖ ਭੁੱਖ ਗਈ ਢਾਡੀ ਕੋ ਮੰਗਣ ਚਿਤ ਨਾ ਆਵੇ। ਐਸੀਆਂ ਵਸਤੂਆਂ ਪਿਆਰ ਵਾਲਿਆਂ ਨੇ ਮੰਗੀਆਂ, ਨੰਦ ਲਾਲ ਹੋਰ ਕੁਝ ਮੰਗ ਲੈ। ਤਾਂ ਆਖਰ ਵਿੱਚ ਫਿਰ ਭਾਈ ਸਾਹਿਬ ਨੰਦ ਲਾਲ ਜੀ ਨੇ ਜੋ ਮੰਗਿਆ, ਕਿਤਨਾ ਅਮੋਲਕ ਖਜ਼ਾਨਾ ਹੈ। ਹਰ ਸਰੇ ਮੂਯਮ ਜ਼ੁਬਾਨ, ਭਾਈ ਸਾਹਿਬ ਨੰਦ ਲਾਲ ਜੀ ਕਹਿੰਦੇ ਨੇ ਮੇਰੇ ਸਰੀਰ ਦੇ 7 ਕਰੋੜ ਰੋਮ ਹਨ, ਮੂਯਮ ਜ਼ੁਬਾਨ, ਕੁਨ ਅਜ ਕਰਮ। ਹੇ ਕਲਗੀਧਰ ਪਾਤਸ਼ਾਹ, ਮੇਰੇ ਸਰੀਰ ਦੇ 7 ਕਰੋੜ ਰੋਮ ਹਨ, ਸੁਰਾਖ ਹਨ, ਤੇ ਜੇ ਦੇਣ ਹੀ ਲੱਗੇ ਹੋ ਨਾ ਤਾਂ ਮੈਨੂੰ ਇੰਨੀਆਂ ਜੀਭਾਂ ਦੇ ਦਿਓ। ਇੱਕ ਇੱਕ ਰੋਮ ਵਿੱਚ ਇਹ ਜੀਭਾਂ ਲੱਗ ਜਾਣ ਇਤਨੀਆਂ। ਤੇ ਨੰਦ ਲਾਲ ਇੰਨੀਆਂ ਜੀਭਾਂ ਨਾਲ ਕੀ ਕਰੇਗਾ? ਤਾਂ ਭਾਈ ਸਾਹਿਬ ਕਹਿੰਦੇ ਹਨ ਉਹ ਸਤਿਗੁਰੂ, ਉਹ ਮੇਰਾ ਦੇ ਸਾਈ, ਬਖਸ਼ਿਸ਼ਾਂ ਦੇ ਸਾਗਰ, ਪਿਛਲੇ ਯੁੱਗਾਂ ਵਿੱਚ ਮਨੁੱਖ ਦੀ ਆਯੂ ਬੜੀ ਵੱਡੀ ਹੁੰਦੀ ਸੀ, ਲੱਖਾਂ ਬਰਸ, ਫਿਰ ਹਜ਼ਾਰਾਂ ਬਰਸ, ਤੇ ਹੁਣ ਤਾਂ 100 ਤੱਕ ਵੀ ਕੋਈ ਵਿਰਲਾ ਪਹੁੰਚਦਾ। ਮੇਰੀ ਉਮਰ ਛੋਟੀ ਹੈ, ਦਿਨ ਰਾਤ ਛੋਟੇ ਹਨ। ਇਹ ਕਲਗੀਧਰ ਪਾਤਸ਼ਾਹ ਜਿਹੜੇ ਹਰ ਰੋਮ ਤੇ ਜੀਭਾ ਲਾ ਦੇਵੇ ਨਾ ਕਿਤੇ, ਤੇ ਇੰਨੀਆਂ ਜੀਭਾਂ ਨਾਲ ਮੈਂ ਤੇਰਾ ਜਸ ਕਰਾਂ, ਤੇਰਾ ਕੀਰਤਨ ਕਰਾਂ, ਉਚਾਰਨ ਕਰੋ ਸ੍ਰੀ। ਹਰ ਸਰੇ ਮੂਯਮ ਜ਼ੁਬਾਂ ਕੁਨ ਅਜ ਕਰਮ, ਤਾਂ ਬਿਗੋਇਦ ਵਸ਼ਬ ਹਕਰਾ ਦਮ ਬਦਮ। ਉਹ ਕਲਗੀਆਂ ਵਾਲੇ ਪਾਤਸ਼ਾਹ, ਇਹਨੀਆਂ ਜੀਭਾਂ ਨਾਲ ਵੀ ਮੈਂ ਇਹ ਦਾਤ ਮੰਗਾਂਗਾ ਜੋ ਗੁਰੂ ਅਰਜਨ ਦੇਵ ਮਹਾਰਾਜ ਮੰਗ ਰਹੇ ਹਨ। ਰਸ ਰਸ ਗੁਣ ਗਾਵੋ ਠਾਕੁਰ ਕੇ ਜੀ, ਤੁਸੀਂ ਵੀ ਮੰਗੋ ਭਾਈ। ਰਸ ਰਸ ਗੁਣ ਗਾਵੋ ਠਾਕੁਰ ਕੇ ਜੀ, ਮੋਰੇ ਹਿਰਦੇ ਵਸੋ ਗੋਪਾਲ। ਇਹ ਹੈ ਗੁਰਸਿੱਖ ਦੀ ਨਿਸ਼ਾਨੀ, ਜੋ ਮੰਗਣਾ ਗੁਰਸਿੱਖ ਦੀ ਤਸਵੀਰ ਹੈ। ਮਹਾਰਾਜ ਕਹਿੰਦੇ ਨੇ ਕੌਣ ਹੈ ਗੁਰੂ ਕਾ ਸਿੱਖ? ਕੋਈ ਸਿੱਖੀ ਦੇ ਭੇਖ ਨਾਲ ਪ੍ਰਵਾਨ ਨਹੀਂ ਹੁੰਦਾ ਗੁਰੂ ਦੇ ਦਰ ਤੇ, ਉਹ ਗੁਣ ਵੀ ਹੋਣ ਸਿੱਖੀ ਵਾਲੇ। ਜੇ ਗੁਣ ਨਹੀਂ ਹਨ ਤਾਂ ਭੇਖ ਦਿਖਾਏ ਜਗਤ ਕੋ ਲੋਗਨ ਕੋ ਬਸ਼ਕੀਨ, ਅੰਤ ਕਾਲ ਕਾਤੀ ਕਟਿਓ ਬਾਸ ਨਰਕ ਮੇ ਦੀਨ। ਤੇ ਜਿਹੜੇ ਭਾਈ ਗੁਰਸਿੱਖ ਹਨ, ਗੁਰਸਿੱਖਾਂ ਦੀ ਤਸਵੀਰ ਹੈ ਗੁਰ ਸਤਿਗੁਰ ਕਾ, ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਧਿਆਵੇ। ਹੁਣ ਆਪਣੇ ਆਪਣੇ ਅੰਦਰ ਚਾਤੀ ਪਾਉਣੀ ਹੈ। ਅਸੀਂ ਭਲਕੇ ਉੱਠ ਕੇ ਜੇ ਨਿਤਨੇਮ ਕਰਦੇ ਹਾਂ, ਬਾਣੀ ਪੜ੍ਹਦੇ ਹਾਂ, ਜਪਜੀ ਸਾਹਿਬ ਦਾ ਪਾਠ ਕਰਦੇ ਹਾਂ, ਤਾਂ ਗੁਰੂ ਕੇ ਸਿੱਖ ਹਾਂ। ਪਿਆਰਿਓ, ਅੱਜ ਗੁਰੂ ਨਾਨਕ ਦਾ ਹੱਟ ਖੋਲਿਆ, ਕੁਝ ਲੈ ਕੇ ਜਾਇਓ। ਐਸਾ ਨਾ ਹੋਵੇ ਇਧਰੋਂ ਸੁਣਿਆ ਤੇ ਉਧਰੋਂ ਕੱਢ ਦਿੱਤਾ, ਫਿਰ ਸਤਿਗੁਰ ਪੂਰਾ ਕਿਆ ਕਰੇ? ਗੁਰੂ ਕੀ ਕਰ ਸਕਦਾ ਜੇ ਬਚਨ ਹੀ ਨਹੀਂ ਮੰਨਣਾ? ਇਸ ਲਈ ਅੱਜ ਕੁਝ ਲੈ ਕੇ ਜਾਣਾ, ਕੁਝ ਨਾ ਕੁਝ। ਅਵਲ ਤਾਂ 5 ਬਾਣੀਆਂ ਦਾ ਪਾਠ ਕਰਨਾ ਚਾਹੀਦਾ ਹੈ। ਸੁਖਮਨੀ ਸਾਹਿਬ ਦਾ ਪਾਠ ਕਰ, ਗੁਰੂ ਕੇ ਸਿੱਖ ਦੀ ਖੁਰਾਕ ਹੈ ਗੁਰੂ ਕੀ ਬਾਣੀ। ਪਰ ਮਹਾਰਾਜ ਕਹਿੰਦੇ ਨੇ ਜਿਹਨੂੰ ਜਿਹੜਾ ਕੁਝ ਵੀ ਨਹੀਂ ਨਾ ਕਰਦਾ, ਉਹ ਜਾਣੇ ਜਪ ਜੀ ਸਾਹਿਬ ਦਾ ਹੀ ਪਾਠ ਕਰ ਲਵੇ ਨਾ, ਮੈਂ ਆਪਣੇ ਰਜਿਸਟਰ ਵਿੱਚੋਂ ਉਹਦਾ ਨਾਮ ਵੀ ਨਹੀਂ ਕੱਟਦਾ। ਤੇ ਜਿਹੜਾ ਜਪ ਜੀ ਦਾ ਪਾਠ ਹੀ ਨਹੀਂ ਕਰਦਾ, ਆਪਣੇ ਧੰਦਿਆਂ ਤੇ ਚਲਾ ਜਾਂਦਾ ਹੈ। ਮਹਾਰਾਜ ਕਹਿੰਦੇ ਜਪ ਬਿਨਾ ਜੀਵੈ ਪ੍ਰਸਾਦ, ਉਹ ਨਹੀਂ ਸਿੱਖ ਮੇਰਾ ਆਦਿ ਜੁਗਾਦ। ਇਹ ਗੁਰੂ ਕਾ ਬਚਨ ਹੈ,
ਨਾ ਪਿੱਛੇ ਉਹ ਮੇਰਾ ਸਿੱਖ ਸੀ, ਨਾ ਹੁਣ ਹੈ, ਨਾ ਰਹਿੰਦੀ ਦੁਨੀਆਂ ਤੱਕ, ਉਹ ਸਿੱਖ ਸਦੀਵੇਗਾ ਜਿਹੜਾ ਜਪ ਜੀ ਦਾ ਪਾਠ ਹੀ ਨਹੀਂ ਕਰਦਾ। ਤੋ ਤੁਸੀਂ ਆਏ ਹੋ ਬਾਈ ਇੱਥੋਂ ਕੁਝ ਖੱਟਣ ਆਏ ਹੋ, ਹਰ ਧਨ ਕੇ ਭਰ ਲਿਓ ਭੰਡਾਰ, ਨਾਨਕ ਗੁਰ ਪੂਰੇ। ਅੱਜ ਕਰੋ ਨਮਸਕਾਰ ਕੇ ਤੁਸੀਂ ਇੱਕ ਜਪ ਜੀ ਸਾਹਿਬ ਦਾ ਪਾਠ ਜ਼ਰੂਰ ਕਰਿਆ ਕਰੋਗੇ। ਬਾਹਾਂ ਖੜੀਆਂ ਕਰਕੇ ਅੱਜ ਪ੍ਰਣ ਕਰੋ, ਇਹ ਤੁਹਾਡੇ ਨਾਲ ਜਾਣ ਵਾਲੀ ਬਾਣੀ ਹੈ, ਤੁਹਾਡੇ ਨਾਲ ਜਾਣ ਵਾਲਾ ਧਨ ਹੈ। ਸਾਰੇ ਬਾਹਾਂ ਖੜੀਆਂ ਕਰੋ ਕਿ ਤੁਸੀਂ ਇੱਕ ਜਪ ਜੀ ਦਾ ਪਾਠ ਜ਼ਰੂਰ ਕਰਿਆ ਕਰੋਗੇ। ਤੁਸੀਂ ਗੁਰੂ ਲਈ 15 ਮਿੰਟ ਰੋਜ਼ ਨਹੀਂ ਕੱਢ ਸਕਦੇ? ਇਹੋ ਜੇ ਆਪਾਂ ਗੁਰਸਿੱਖ ਰਹਿ ਗਏ ਹਾਂ ਕਿ 15 ਮਿੰਟ ਜਪ ਜੀ ਦਾ ਪਾਠ ਹੀ ਨਾ ਕਰੀਏ ਅਸੀਂ, ਫਿਰ ਕੀਰਤਨ ਕਰਨ ਦਾ ਤੇ ਸੁਣਨ ਦਾ ਕੀ ਲਾਭ ਹੋਇਆ? ਆਓ ਸਾਰੇ ਬਾਹਾਂ ਖੜੀਆਂ ਕਰੋ ਕਿ ਰੋਜ਼ ਜਪ ਜੀ ਦਾ ਪਾਠ ਕਰਿਆ ਕਰੋਗੇ, ਗੁਰੂ ਆਪ ਕਰਾਏਗਾ ਤੁਹਾਡੇ ਕੋਲੋਂ। ਅੱਜ ਤੁਸੀਂ ਚੋਲੀਆਂ ਭਰੀਆਂ ਹਨ ਗੁਰੂ ਦੇ ਦਰ ਤੇ ਆ ਕੇ, ਜੋ ਪ੍ਰਣ ਕੀਤਾ, ਜਿਹੜਾ ਪ੍ਰਣ ਕਰਦਾ ਦੀਨ ਲਈ ਮਰਦਾ ਨਾ, ਉਹ ਗੁਰੂ ਕਾ ਸਿੱਖ ਹੈ। ਜੋ ਲੜੈ ਦੀਨ ਕੇ ਹੇਤ, ਪਹਿਲਾਂ ਗੁਰੂ ਕੇ ਸਿੱਖ ਨੇ ਨੀਂਦਰ ਨਾਲ, ਆਲਸ ਨਾਲ, ਧੰਦਿਆਂ ਨਾਲ ਲੜਾਈ ਕਰਨੀ ਹੈ ਕਿ ਪਹਿਲਾਂ ਮੈਂ ਗੁਰੂ ਦਾ ਕੰਮ ਕਰਨਾ, ਫਿਰ ਮੈਂ ਆਪਣੇ ਪੇਟ ਦੀ ਮਜ਼ੂਰੀ ਕਰਨੀ ਹੈ। ਇਹ ਹੈ ਲੜੈ ਦੀਨ ਕੇ ਹੇਤ, ਆਪਣੇ ਦੀਨ ਧਰਮ ਲਈ ਮਰਨਾ, ਮਨ ਨਾਲ ਲੜਨਾ, ਤੇ ਫਿਰ ਦੇਸ਼ ਕੌਮ ਲਈ ਵੀ ਉਹੋ ਹੀ ਲੜ ਸਕਦੇ ਹਨ ਜਿਹੜੇ ਦੀਨ ਤੇ ਮਰਦੇ ਹਨ। ਉਚਾਰਨ ਕਰੋ ਸ੍ਰੀ। ਤੋ ਯਾਦ ਰੱਖੋ, ਜਿਨ੍ਹਾਂ ਨੇ ਬਾਹਾਂ ਖੜੀਆਂ ਕੀਤੀਆਂ ਹਨ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਗਵਾਹ ਹਨ, ਤੁਸੀਂ ਨਿਤ ਨੇਮ ਨਾ ਛੱਡਣਾ, ਦਸ਼ਮੇਸ਼ ਪਿਤਾ ਕਦੇ ਤੁਹਾਡੀ ਬਾਂਹ ਨਹੀਂ ਛੱਡਣਗੇ। ਤੋ ਹੁਕਮ ਹੋਇਆ ਸੀ ਕਿ 2:30 ਵਜੇ ਸਮਾਪਤੀ ਕਰਨਾ ਕਿਰਪਾ ਕਰਕੇ, ਤਾਂ ਦਾਸ ਨੇ 10 ਮਿੰਟ ਆਪਣੇ ਸਮੇਂ ਤੋਂ ਜ਼ਿਆਦਾ ਲਾਏ ਹਨ। ਆਓ ਸਾਰੇ ਪਿਆਰ ਨਾਲ ਹੁਣ ਇਹਨਾਂ ਤੁਕਾਂ ਨੂੰ ਪੜ੍ਹੀਏ, ਫਿਰ ਕੀਰਤਨ ਸਮਾਪਤੀ ਹੈ। ਮੋਹਰੇ ਹਿਰਦੇ ਬਸੋ ਗੋਪਾਲ, ਫਿਰ ਦਾਸ ਤੋਂ ਬਾਅਦ ਫਿਰ ਬੜਾ ਹੋਰ ਸਵਾਦਲਾ ਪ੍ਰੋਗਰਾਮ ਤੁਹਾਡੇ ਸਾਹਮਣੇ ਆ ਰਿਹਾ ਹੈ। ਸੰਤ ਅਨੂਪ ਸਿੰਘ ਜੀ ਆ ਰਹੇ ਹਨ ਆਖਰ ਵਿੱਚ, ਉਹਨਾਂ ਨੇ ਦੇ ਸ਼ਿਵਾ ਬਰਮੋ ਇਹ ਹੈ ਕਲਗੀਧਰ ਪਾਤਸ਼ਾਹ ਦੇ ਦਰਸ਼ਨ ਕਰਾਉਣੇ ਹਨ। ਆਓ ਸਾਰੇ ਪਿਆਰ ਨਾਲ ਇਹਨਾਂ ਤੁਕਾਂ ਨੂੰ ਪੜ੍ਹ ਲਓ, ਕੋਈ ਵੀ ਰਸਨਾ ਖਾਲੀ ਨਾ ਰਵੇ। ਇੱਕ ਵਾਰ ਸਾਰੇ ਜਪ ਲਓ, ਫਿਰ ਤਬਲਾ ਵਜਾਵਾਂਗੇ। ਇੱਕ ਵਾਰ ਸਾਰੇ ਜਪੋ, ਮੋਰੇ ਹਿਰਦੇ ਬਸੋ

ਗੁਰੂ ਗੋਬਿੰਦ ਸਿੰਘ ਜੀ ਦੇ ਪਿਆਰ ਵਿੱਚ ਇੱਕ ਵਾਰੀ ਸਾਰੇ ਆਖੋ ਸਤਨਾਮ। ਅਬ ਚਲ ਨੀਂਵ ਧਰੀ ਗੁਰੂ ਨਾਨਕ ਨਿਤ ਨਿਤ ਚੜੇ ਸਵਾਈ ਰਾਮ। ਗੁਰੂ ਨਾਨਕ ਦੀਆਂ ਬਖਸ਼ੀਆਂ ਸੰਗਤਾਂ ਦਾ ਪਿਆਰ ਭਰਿਆ ਇਹ ਸਾਰਾ ਅੰਮ੍ਰਿਤਸਰ ਦੀ ਨਗਰੀ ਦੇ ਉੱਤੇ ਇਕੱਠ ਗਾਹਕ ਬਣ ਕੇ ਆਪ ਸਭ ਆਏ ਹੋ। ਗੁਰੂ ਦੀ ਗੋਦ ਚੋਂ ਇਹੋ ਜਿਹਾ ਸੌਦਾ ਖਰੀਦ ਕੇ ਜਾਈਏ ਇਹ ਸੌਦੇ ਨੂੰ ਸਾਡੀਆਂ ਕੁੱਲਾਂ ਤੱਕ ਵਰਤਣ ਤੇ ਲਾਭ ਲੈਣ। ਕਈ ਵਾਰੀ ਬੜੀ ਖੁਸ਼ੀ ਹੁੰਦੀ ਹੈ ਜਦੋਂ ਕੋਈ ਕਹਿੰਦਾ ਆ ਫਲਾਣੀ ਬਾਣੀ ਮੈਨੂੰ ਮੇਰੀ ਦਾਦੀ ਨੇ ਕੰਠ ਕਰਾਈ ਹੈ, ਅੱਜ ਕੁੱਲਾਂ ਉਹ ਖਾ ਰਹੀ ਹੈ, ਲਾਭ ਲੈ ਰਹੀ ਹੈ। ਸਾਰੇ ਭਾਈ ਇੰਜ ਗਾਹਕ ਬਣ ਕੇ ਬੈਠੇ ਹੋ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਵਿਰਾਜਮਾਨ ਸਾਈਂ ਦੀ ਦੁਕਾਨ ਤੋਂ

ਦੂਜਾ ਨਿਰਧਨ ਨੂੰ ਪਾਲਣਾ ਜੀ। ਇਹਦੇ ਚ ਮਾਇਆ ਨਹੀਂ ਲੱਗਦੀ, ਨਾ ਹੀ ਬਹੁਤਾ ਸਮਾਂ ਦੇਣਾ ਪੈਂਦਾ। ਇਸ ਵੇਲੇ ਸੰਗਤ ਵਿੱਚ ਇਹੋ ਜਿਹਾ ਵੀ ਬੈਠਾ ਹੋਵੇ ਜਿਹਦੇ ਘਰ ਦਾ ਖਰਚਾ ਵੀ ਬੜੀ ਮੁਸ਼ਕਲ ਚੱਲਦਾ ਹੋਵੇ, ਕਹੇ ਮੈਂ ਨਿਰਧਨ ਨੂੰ ਕਿਵੇਂ ਪਾਲਾਂ। ਇਹ ਜਿਹੜਾ ਦੂਜਾ ਨਿਰਧਨ ਨੂੰ ਪਾਲਣਾ ਭਾਈ, ਮਾਇਆ ਵੀ ਨਹੀਂ ਲੱਗਦੀ, ਸਮਾਂ ਵੀ ਨਹੀਂ ਬਹੁਤਾ ਦੇਣਾ ਪੈਂਦਾ। ਦੂਸਰਾ ਨਿਰਧਨ ਨੂੰ ਪਾਲਣਾ ਗੁਰੂ ਪਿਆਰਿਓ, ਕਿਸੇ ਦੇ ਔਗਣ ਨੂੰ ਕੁਝ ਮਿੰਟਾਂ ਲਈ ਬਰਦਾਸ਼ਤ ਕਰਕੇ ਕਲੇਸ਼ ਦਾ ਸਮਾਂ ਲੰਘਾ ਦੇਣਾ। ਸਾਰੇ ਗੱਜ ਕੇ ਆਖੋ ਸਤਨਾਮ। ਇਸ ਵੇਲੇ ਜਿਹੜਾ ਸਮਾਂ ਜਾ ਰਿਹਾ ਨੇ, ਆ ਸਭ ਤੋਂ ਜ਼ਰੂਰੀ ਪ੍ਰਚਾਰ ਹੈ। ਹਰ ਬੰਦਾ ਕਹਿੰਦਾ ਇਹ ਜਿਵੇਂ ਮੇਰਾ ਦਿਮਾਗ ਕਰੇ ਇਹ ਉਤਨਾ ਕਿਉਂ ਨਹੀਂ ਚੱਲਦਾ, ਇਹ ਨਹੀਂ ਹੋ ਸਕਦਾ। ਭਾਵੇਂ ਘਰ ਵਾਲਾ ਤੇ ਭਾਵੇਂ ਘਰ ਵਾਲੀ ਹੈ, ਭਾਵੇਂ ਸੱਸ ਹੈ ਤੇ ਭਾਵੇਂ ਨੂੰਹ ਹੈ,

ਹੁਣ ਕੋਈ ਤੇਜ ਬੋਲੀਏ ਸੱਸ ਕਹਿ ਲੋ ਨੂੰਹ ਕਹਿ ਉਹਦਾ ਤੇਜ ਜਵਾਬ ਦੇਤਾ ਅੱਗੋਂ ਹੁਣ ਤੇਰੀ ਵੀ ਕਲਪਨਾ ਸ਼ੁਰੂ ਉਹਦੀ ਵੀ ਸ਼ੁਰੂ ਉਹਦੇ ਉਗਣ ਨੂੰ ਅੱਧੇ ਮਿੰਟ ਮਿੰਟ ਲਈ ਜਰ ਲਿਆ ਇਹ ਕੀ ਹੈ ਤੁਸੀਂ ਕਿਸੇ ਦੀ ਕਮੀ ਜਿਹੜਾ ਕੋਈ ਗੁਣਾਂ ਵੱਲੋਂ ਗਰੀਬ ਹੈ ਨਿਰਧਨ ਹੈ ਉਹਦੀ ਕਮੀ ਨੂੰ ਤੁਸੀਂ ਬਰਦਾਸ਼ਤ ਕਰ ਲਏ ਇਹ ਸਭ ਤੋਂ ਵੱਡਾ ਨਿਰਧਨ ਨੂੰ ਪਾਲਣਾ ਹੈ ਗੁਆਂਢ ਵਿੱਚ ਹੀ ਕੋਈ ਇਹਨਾਂ ਕੁ ਲਫ਼ਜ਼ ਤੇਜ਼ ਬੋਲਦੇ ਅੱਗੋਂ ਠਾ ਜਵਾਬ ਦੇਤਾ ਪੈ ਗਈਆਂ ਕੰਧਾਂ ਹੋ ਗਏ ਸ਼ੁਰੂ ਵਿੱਚ ਕਰੇ ਹੋ ਗਏ ਮਨ ਦੇ ਕਲੇਸ਼ ਸ਼ੁਰੂ ਇੱਥੋਂ ਤੱਕ ਕਿ ਤੁਹਾਨੂੰ ਇੱਥੇ ਤੱਕ ਵੀ ਕਿਹਾ ਜਾਏ ਗੱਲ ਹੈ ਉਂਝ ਫਲਾਣੀ ਸੋਸਾਇਟੀ ਜਾਂਦੀ ਹੈ ਉਂਝ ਫਲਾਣੀ ਸਭਾ ਦੀ ਮੈਂਬਰ ਹੈ ਵੇਖੋ ਇੰਨੀ ਗੱਲ ਵੀ ਨਹੀਂ ਜਰੀ ਤੇਰੀ ਧਾਰਮਿਕ ਬੋਡੀ ਨੂੰ ਵੀ ਧਾਰਮਿਕ ਸਭਾ ਨੂੰ ਵੀ ਉਂਗਲ ਇਹਨਾਂ ਉਹਦਾ ਔਗਣ ਅਗਰ ਜਰ ਲਿਆ ਇਹ ਵੀ ਨਿਰਧਨ ਨੂੰ ਪਾਲਣਾ ਕਲੇਸ਼ ਦਾ ਸਮਾਂ ਲੰਘਾ ਤਾ ਸਮਾਜਿਕ ਲੈਵਲ ਤੇ ਧਾਰਮਿਕ ਲੈਵਲ ਤੇ ਘਰੇਲੂ ਲੈਵਲ ਤੇ ਜ਼ਰੂਰ ਇਹ ਗੁਣ ਲੈ ਕੇ ਜਾਏ ਜੇ ਤੁਹਾਡੀ ਸੱਸ ਤੇਜ਼ ਤੇ ਸਮਝ ਲਵੋ ਕਿ ਉਹ ਸਹਿਜ ਸੁਭਾਅ ਵੱਲੋਂ ਗਰੀਬ ਹੈ ਨਿਰਧਨ ਹੈ ਤੇ ਤੁਸੀਂ ਉਹਦਾ ਤੇਜ ਵਚਨ ਜਰ ਕੇ ਇੱਕ ਨਿਰਧਨ ਨੂੰ ਪਾਲ ਰਹੇ ਹੋ ਗੁਆਂਢੀ ਦਾ ਸੁਭਾਅ ਤੇਜ ਸਮਝ ਲਓ ਉਹ ਸ਼ਾਂਤੀ ਦੇ ਸੁਭਾਅ ਵੱਲੋਂ ਗੁਆਂਢੀ ਮੇਰਾ ਗਰੀਬ ਹੈ ਉਹ ਅੱਧਾ ਮਿੰਟ ਮਿੰਟ ਜਰ ਕੇ ਉਸ ਸਮੇਂ ਨੂੰ ਲੰਘਾਉਣਾ ਸਬੂਤ ਦੇਣਾ ਸਿੱਖੀ ਕੀ ਹੈ ਇਹ ਵੀ ਨਿਰਧਨ ਨੂੰ ਪਾਲਣਾ ਅੱਜ ਜਿਨ੍ਹਾਂ ਦਾ ਗੁਰਿਆਈ ਗੁਰਪੁਰਬ ਹੈ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਕਾਂਸ਼ੀ ਦੇ ਵਿੱਚ ਇੱਕ ਜ਼ਿਲ੍ਹਾ ਜੀ ਸਸਰਾਂ 10-11 ਦਿਨ ਮੇਰੇ ਮਹਾਰਾਜ ਜੀ ਉੱਥੇ ਸ਼ਰਨ ਪਾਏ ਕਿਰਪਾ ਕੀਤੀ ਇਲਾਕੇ ਨੂੰ ਨਿਹਾਲ ਕੀਤਾ 12ਵਾਂ ਦਿਨ ਸੀ 12ਵਾਂ ਦਿਨ ਇਸੇ ਤਰ੍ਹਾਂ ਭਰੀ ਸੰਗਤ ਵਿੱਚ ਉਸ ਇਲਾਕੇ ਦਾ ਮੁਖੀ ਭਾਈ ਫੱਗੂ ਉਹਨੂੰ ਖੜਾ ਕਰ ਦਿੱਤਾ ਸੀ ਕਿ ਭਾਈ ਫੱਗੂ ਸਾਰੀ ਸੰਗਤ ਨੂੰ ਦੱਸ ਤੇਰੀ ਕੀ ਡਿਊਟੀ ਇਲਾਕੇ ਚ ਕਹਿੰਦਾ ਜੀ ਸੰਗਤਾਂ ਕੋਲੋਂ ਕਾਰ ਭੇਟਾ ਇਕੱਠੀ ਕਰਨੀ ਤੇ ਆਪ ਜੀ ਤਾਈਂ ਪਹੁੰਚਾਉਣੀ ਹੁਣ ਬੜਾ ਭਾਈ ਫੱਗੂ ਖੁਸ਼ ਹੈ ਕਿ ਸਤਿਗੁਰੂ ਸਾਰਿਆਂ ਦੇ ਨਾਲ ਮੇਰੀ ਪਛਾਣ ਕਰਾ ਰਹੇ ਨੇ ਕਿ ਕੱਲ ਨੂੰ ਮੈਂ ਜਾਣਾ ਘਰ ਘਰ ਉਗਰਾਈ ਲੈ ਕਾਰ ਭੇਟਾ ਲੈ ਪਰ ਜਦੋਂ ਦੂਸਰਾ ਲਫ਼ਜ਼ ਕਿਹਾ ਤੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ ਤੇਰੀ ਕੀ ਡਿਊਟੀ ਕਾਰ ਭੇਟਾ ਲਿਆਉਣੀ ਮਹਾਰਾਜ ਕਹਿੰਦੇ ਤੂੰ ਇੱਕ ਘਰ ਦੀ ਕਾਰ ਭੇਟਾ ਸਾਨੂੰ ਭੇਜੀ ਨਹੀਂ ਆਖੋ ਸਤਨਾਮ ਇੱਥੇ ਵੀ ਫਿਰ ਗੁਰਮਤ ਕੰਮ ਕਰਦੀ ਅਣਜਾਣ ਬੰਦਾ ਛਾਤੀ ਤਾਣ ਲੈਂਦਾ ਕਿਉਂਕਿ ਹੁਣ ਇਹ ਬਰੀਕੀ ਹੈ ਕੋਈ ਸਮਝ ਪਾਵੇ ਕਈਆਂ ਦਾ ਸੱਚ ਹੰਕਾਰ ਹੋ ਜਾਂਦਾ ਜੀ ਬੜੀ ਬਰੀਕ ਹੈ ਲੂਣੀ ਸਿਲ ਚੱਟਣੀ ਹੈ ਤੇਰੇ ਸੱਚ ਚ ਵੀ ਨਿਮਰਤਾ ਹੋ ਸਾਡੀ ਸੰਗਤ ਦਾ ਇੱਕ ਮੁੰਡਾ ਸੀ ਉਹਦੀ ਡਿਊਟੀ ਲਾਈ ਸੀ ਕਿਸੇ ਨੂੰ ਵਾਜਾ ਸਿਖਾਉਣ ਦੀ ਕੁਝ ਬਾਣੀ ਸ਼ੁੱਧ ਕਰਾਉਣ ਦੀ ਉਹ ਇਸ ਤਰ੍ਹਾਂ ਸਿਖਾਉਣ ਲੱਗ ਪਿਆ ਕਿ ਡੰਡਾ ਰੱਖ ਲਿਆ ਮੇਰੇ ਸਤਨਾਮ ਹੈ ਜੀ ਡੰਡਾ ਵੀ ਰੱਖ ਲਿਆ ਤੇ ਦਬਕੇ ਵੀ ਦੂਜੀ ਤਰ੍ਹਾਂ ਦੇ ਮਾਰਨੇ ਸ਼ੁਰੂ ਹੋ ਗਏ ਜਦੋਂ ਉਹਨੂੰ ਬੇਨਤੀ ਕੀਤੀ ਕਹਿਣ ਲੱਗਾ ਜੀ ਸਾਨੂੰ ਵੀ ਇੰਝ ਸਿਖਾਇਆ ਮੈਂ ਕਿਹਾ ਅਸੀਂ ਸਤਿਕਾਰ ਕਰਦੇ ਹਾਂ ਜਿਹਨੇ ਤੈਨੂੰ ਸਿਖਾਇਆ ਇੰਝ ਪਰ ਜਿਸ ਸਕੂਲ ਦਾ ਤੂੰ ਵਿਦਿਆਰਥੀ ਬਣ ਗਿਆ ਇਸ ਸਕੂਲ
ਜੇ ਕਿਸੇ ਨੂੰ ਕੁਝ ਸਿਖਾਉਣਾ ਵੀ ਹੈ ਨਾ, ਮਾਸਟਰ ਬਣ ਕੇ ਨਹੀਂ ਸਿਖਾਉਣਾ, ਨਿਮਾਣਾ ਸਿੱਖ ਬਣ ਕੇ ਸਿਖਾਉਣਾ। ਇਹ ਬੜਾ ਅੰਤਰ ਹੈ, ਬਹੁਤ ਅੰਤਰ ਹੈ। ਕਈ ਵਾਰੀ ਸੱਚ ਨੂੰ ਵੀ ਸੇਵਾ ਨੂੰ ਵੀ ਹੋਮੇ ਦੀ ਮੈਲ ਲੱਗ ਜਾਂਦੀ। ਹੁਣ ਤੁਸੀਂ ਕਿਸੇ ਨੂੰ ਵਾਜਾ ਸਿਖਾ ਰਹੇ ਹੋ ਹੈ ਜੀ, ਆ ਜਾਂਦਾ ਬਦੋ ਬਦੀ ਵੀ ਮੈਂ ਸਿਖਾਉਣ ਵਾਲਾ ਸਿੱਖਣ ਵਾਲੇ, ਮੈਂ ਮਾਸਟਰ ਤੇ ਵਿਦਿਆਰਥੀ ਨਹੀਂ। ਇੱਕ ਨਿਮਾਣਾ ਸਿੱਖ ਬਣ ਕੇ ਬਹੁਤ ਅੰਤਰ ਹੈ ਕਿ ਸ਼ੁਕਰ ਹੈ ਮਹਾਰਾਜ ਮੈਨੂੰ ਇਸ ਯੋਗ ਬਣਾਇਆ ਹੀ, ਤੇਰੀ ਦਿੱਤੀ ਦਾਤ ਮੈਂ ਸਿਖਾ ਰਿਹਾ। ਇੱਕ ਕੁਝ ਮਾਸਟਰ ਬਣ ਕੇ ਸਿਖਾਉਣਾ ਹੈ ਹੋਮੇ, ਇੱਕ ਨਿਮਾਣਾ ਸਿੱਖ ਬਣ ਕੇ ਕਿਸੇ ਨੂੰ ਕੁਝ ਗੁਣ ਦੇਣਾ, ਇਹ ਥਾਂ ਪੈਂਦਾ ਇਹੋ ਜਿਹਾ ਥਾਂ ਪੈਂਦਾ ਪਿਆਰਿਓ ਕਿ ਇੰਨੀ ਤੇਜ਼ੀ ਨਾਲ ਵਿਆਜ ਵੱਧਦਾ ਸੰਭਾਲਣਾ ਵੀ ਔਖਾ। ਜੁਗਤੀ ਆ ਗਈ, ਜੁਗਤੀ ਆ ਗਈ। ਅੱਜ ਨੀਆਂ ਬੀਬੀਆਂ ਵੀਰ ਕੋਈ ਅੱਗੋਂ ਕਿਸੇ ਨੂੰ ਕੋਈ ਸਿਖਾਉਂਦੇ ਵੀ ਉਹ ਟੀਚਰ ਬਣ ਕੇ ਮਾਸਟਰ ਬਣ ਕੇ ਨਾ ਸਿਖਾਇਓ, ਇਹ ਮੈਂ ਹੈ। ਕਹਿਣ ਨੂੰ ਟੀਚਰ ਕੋਈ ਕਹੇਗਾ ਲਫ਼ਜ਼ਾਂ ਚ, ਮਾਸਟਰ ਕਹੇਗਾ, ਪ੍ਰੋਫੈਸਰ ਕਹੇਗਾ, ਪਰ ਸਿਖਾਉਣ ਵਾਲੇ ਨੂੰ ਜੇ ਗੁਰਮਤ ਦੀ ਕਲਾਸ ਚੜਿਆ, ਸਿੱਖੀ ਦੀ ਕਲਾਸ ਚੜਿਆ, ਤੇ ਨਿਮਾਣਾ ਸਿੱਖ ਬਣ ਕੇ ਸਿਖਾਉਣਾ। ਪਿਆਰ ਨਾਲ ਆਖੋ ਸਤਨਾਮ। ਕਈ ਵਾਰੀ ਸੇਵਾ ਨੂੰ ਵੀ ਮੈਂ ਵੀ ਮੈਲ ਲੱਗ ਜਾਂਦੀ, ਗੱਲ ਤਾਂ ਵੀ ਟਿਕਾਣੀ ਲੱਗ। ਕਈ ਵਾਰੀ ਸੱਚ ਨੂੰ ਵੀ ਹੋਮੇ ਦੀ ਮੈਲ ਲੱਗ ਜਾਂਦੀ, ਮੈਂ ਸੱਚਾ ਬਣਾਇਆ ਹੋਮੇ ਲੱਗੀ ਤੇਰੀ ਕਿਰਪਾ ਨਾ ਸੱਚਾ। ਗੁਰੂ ਤੇਗ ਬਹਾਦਰ ਕਹਿੰਦੇ ਭਾਈ ਫੱਗੂ, ਇੱਕ ਘਰ ਦੀ ਸੇਵਾ ਤੂੰ ਸਾਨੂੰ ਭੇਜੀ ਨਹੀਂ ਧਿਆਨ ਦੇਣਾ ਹੈਗਾ ਤਾਂ ਸੱਚਾ, ਸਾਡੇ ਵਰਗਾ ਜੇ ਅਣਜਾਣ ਹੋਵੇ ਛਾਤੀ ਤਾਣ ਕੇ ਕਹਿੰਦਾ ਮਹਾਰਾਜ ਮੈਂ ਭੇਜਦਾ ਰਿਹਾ, ਭੇਜੀ ਕਿਉਂ ਨਹੀਂ, ਮੈਂ ਸਾਰਿਆਂ ਦੀ ਭੇਜਦਾ ਹਾਂ ਸੱਚਾ ਸੀ। ਪਰ ਸੱਚ ਨੂੰ ਮੈਂ ਨਹੀਂ ਲੱਗਣ ਦਿੱਤਾ, ਸੱਚ ਨੂੰ ਵੀ ਹੈ ਲੱਗ ਜੇ। ਸੱਚਾ ਹੋਣ ਦੇ ਬਾਵਜੂਦ ਵੀ ਛਾਤੀ ਤਾਣੀ ਨਹੀਂ, ਆ ਹੱਥ ਜੋੜ ਕੇ ਕਹਿੰਦਾ ਸਤਿਗੁਰੂ ਤੁਹਾਡਾ ਦਾਸ ਜੋ ਕਾਰ ਭੇਟਾ ਭੇਜਦਾ ਰਿਹਾ, ਫਿਰ ਵੀ ਕੋਈ ਅਣਜਾਣ ਪੁਣੇ ਚ ਭੁੱਲ ਹੋ ਗਈ ਤੇ ਬਖਸ਼ ਲੈਣਾ। ਸਿੱਖੀ ਸਮਝੋ ਸਾਖੀ ਨਾਲ ਮਤਲਬ ਨਹੀਂ, ਕੁਝ ਲੈਣਾ ਵਿੱਚ। ਜਿਨ੍ਹਾਂ ਦੀ ਸੱਚ ਨੂੰ ਵੀ ਮੈਂ ਦੀ ਮੈਲ ਲੱਗ ਜਾਂਦੀ ਏ, ਉਹ ਪਿਆਰਿਓ ਕਈ ਵਾਰੀ ਉਹ ਦੂਜੇ ਨੂੰ ਫਤਿਹ ਵੀ ਨਹੀਂ ਬੁਲਾਉਂਦੇ। ਆਖੋ ਸਤਨਾਮ। ਉਹ ਮੈਂ ਫਲਾਣੀ ਟਕਸਾਲ ਦਾ, ਮੈਂ ਕਦੀ ਕਿਸੇ ਨਾ ਹੇਰਾ ਫੇਰੀ ਨਹੀਂ, ਮੈਂ ਸੱਚਾ ਬੜਾ ਵਾ, ਮੈਂ ਇਹਨੂੰ ਕਿਤੇ ਸੱਚ ਨੂੰ ਮੈਂ ਲੱਗ। ਸੱਚ ਵਿੱਚ ਵੀ ਨਿਮਰਤਾ, ਭਾਈ ਫੱਗੂ ਸੱਚਾ ਹੋਣ ਦੇ ਬਾਵਜੂਦ ਛਾਤੀ ਤਾਣ ਕੇ ਨਹੀਂ, ਅੱਗੋਂ ਨਿਮਰਤਾ ਨਾਲ ਕਿਹਾ ਸੱਚੇ ਪਾਤਸ਼ਾਹ ਜੋ ਕਾਰ ਭੇਟਾ ਭੇਜਦਾ ਰਿਹਾ, ਫਿਰ ਵੀ ਕੋਈ ਭੁੱਲ ਹੋ ਗਏ ਉਹਦੇ ਬਖਸ਼ ਲੈ। ਸਤਿਗੁਰੂ ਮਹਾਰਾਜ ਨੇ, ਗੁਰੂ ਤੇਗ ਬਹਾਦਰ ਜੀ ਨੇ ਯਾਦ ਕਰਾਇਆ, ਫਲਾਣੀ ਬੀਬੀ ਦੀ ਸੇਵਾ ਤੈਂ ਭੇਜੀ ਨਹੀਂ, ਲਿਆਂਦੀ ਨਹੀਂ। ਜਦੋਂ ਮਹਾਰਾਜ ਜੀ ਨੇ ਯਾਦ ਕਰਾਇਆ ਤੇ ਭਾਈ ਫੱਗੂ ਕਹਿਣ ਲੱਗਾ ਸਤਿਗੁਰੂ ਉਸ ਘਰ ਵਿੱਚੋਂ ਜੋ ਕੁਝ ਮਿਲਿਆ ਉਹ ਆਪ ਜੀ ਤਾਈਂ ਭੇਜਣ ਯੋਗ ਨਹੀਂ ਸੀ। ਸੱਚੇ ਪਾਤਸ਼ਾਹ ਹੁਣ ਗੁਰੂ ਤੇਗ ਬਹਾਦਰ ਕਹਿੰਦੇ ਸਾਰੀ ਸੰਗਤ ਵਿੱਚ ਉਹ ਸਮਾਂ ਸੁਣਾ, ਕੁਝ ਦੇਣਾ ਸੀ ਕਿ ਨਿਰਧਨ ਨੂੰ ਆ ਵੀ ਪਾਲਣਾ। ਉਹ ਜਦੋਂ ਸਮਾਂ ਸੁਣਾਉਂਦਾ ਕਿ ਮਹਾਰਾਜ ਮੈਂ ਬੂਹਾ ਖੜਕਾ ਰਿਹਾ ਸੀ, ਬਾਰੀ ਬਾਰੀ ਕਾਰ ਭੇਟਾ ਗੁਰੂ ਘਰ ਲਈ, ਜਦੋਂ ਉਸ ਬੀਬੀ ਦਾ ਬੂਹਾ ਖੜਕਾਇਆ, ਵਿਹੜੇ ਚ ਝਾੜੂ ਦੇ ਰਹੀ ਸੀ, ਘਰ ਦੇ ਕਿਸੇ ਕਲੇਸ਼ ਤੋਂ ਕਲਪੀ ਪਈ ਸੀ, ਤੇ ਜਦੋਂ ਮੈਂ ਕਿਹਾ ਗੁਰੂ ਘਰ ਲਈ ਕਾਰ ਭੇਟਾ, ਤੇ ਅੱਗੋਂ ਬੀਬੀ ਆਖਦੀ ਏ ਸਾਡੇ ਘਰ ਕਲੇਸ਼ ਨਹੀਂ ਮੁੱਕਦਾ, ਤੈਨੂੰ ਕਾਰ ਭੇਟਾ ਦੀ ਪਈ ਏ, ਆ ਕੂੜਾ ਇਕੱਠਾ ਕੀਤਾ ਹੀ ਆ ਲੈ ਜਾ। ਹੁਣ ਖਾਲਸਾ ਜੀ ਧਿਆਨ ਦੇਣਾ, ਸਾਡੇ ਵਰਗਾ ਹੋਈ ਹੋਵੇ ਤੇ ਪੈ ਜੇ ਆ ਨਿਰਧਨ ਨੂੰ ਪਾਲਣਾ, ਜੇ ਕਿ ਉਸ ਬੀਬੀ ਕੋਲ ਜਵਾਨ ਦੇ ਵਿੱਚ ਮਿੱਠੇ ਬੋਲ ਨਹੀਂ, ਉਸ ਔਗਣ ਨੂੰ ਵੀ ਸਿੱਖ ਨੇ ਸੰਭਾਲਿਆ।
رومال کڈ لیا جیب وچوں تے ہاتھ جوڑ کے کی کہندا بی بی نوں کہ اے بی بی جے تو کوڑا ہی دیں گی گرو کر لئی مینوں اے بھی پرواہ مینوں اے بھی پرواہ آ نردن نوں پالنا ہن اودے اوگن نوں جر لیا کلیش دا ٹائم لنگا تا رومال بنیا تے گھر لے آؤں گا بلہار جائیے گرو دے سکھاں کا بلہار جے کہ تے سکھی دی کتاب کھولیے گرو دے سکھ نہیں مان آکھو ستنام سکھ نہیں مان پیارے کل میں ایک فوٹو ویکھدا پیا سی بابا بڈھا جی دا کھیرلا ویلا گرو ہرگوبند صاحب سنبھال رہے نے انگیٹھے تے پایا تے اگنی دے رہے نے فوٹو وہ جن نے فوٹو بنائی نہیں انہیں اس فوٹو وچ بھائی بدی چند نو بھی بکھایا اور این شکتی بکھائی وہ سکھ سکھ مینو نا بھول گیا بھائی بدی چند ایک متر دا بھائی بدی چند کہتے انہوں بچن کر بیٹھے سی سہ سوا کہ تیرے نال ساڈا پیار ہے وہ سکھ نے اگو کہتا وہ بھی کمائی والا وہ کہندا جی پیار تے پھر تاں ہی ہے جی ایتھے بھی تے اوتھے بھی جی تسی پہلے چلے گئے پیار ٹوٹ جانا جی میں چلا گیا پیار ٹوٹ جانا بھائی بلی چند ساتھی نام وسر گیا بھائی بلی چند کمائی اینی سہ سوا کہتا چنگا مترا کٹھے جاواں گے گس کے ہاتھوں ساتھ کٹھے جاواں گے گرو ہر رائے صاحب دا سماں سی اس متر دا سماں پورا ہو گیا بھائی بلی چند اینی کمائی سی گرو گھر وچ پیارے انہوں نے سکھ بیٹھے بتا بھائی بدھی چند نے گرو ہر صاحب جی نوں بینتی کیتی سی کہ چھویں پاشا نے اپنے پنڈ بھیجتا سی پھر درشن میلے کرنا ہوندے سی گرو ہر جی چھویں پاشا چولا بدل گیا پھر گرو ہر صاحب نوں بینتی کیتی سدگرو آگیا دیو کل میرے متر دا سمے درگاہ نوں جان دا جج کے ہاتھوں ستنا بدھی چند توں آگیا گا بھی کہندا جی میں وعدہ کر بیٹھا اودے نال کٹھے جاواں گے ہائے ہائے پڑھو اتہاس بچن گرو ہر رائے صاحب کہندے جے وعدہ کیتا ہے تے بیدی چند پھر آگیا ہے اس متر نوں تے سچا متر مل گیا پر ساڈے باغ چوں ایک فل چلا گیا آکھو ستنام اے میں تاں کہنا پیا گرو گھر کنا ہوئے گا گرو گھر دے سکھ نہیں مان پیا بابا بڈھا جی کا سسکار ہو رہا ہے گرو ہرگوبند صاحب لکڑا رکھ رہے سیند ہے وہ جن بابا شری چند جی اس لیے پہنچے تھے این کمائی وہ کمائی سی بابا شری چند بھائی جیٹھا جی دکھایا انہوں نے چادر وچھا کے بیٹھے تھے پانی پڑ رہے باقی دوجی کاروائی وہ بھی رنگی گرو کنا چر داس چتر نو ویکھدا رہا میں کہ ویکھو گرو کر دیا روحاں کتنی کتنی کمائی والیاں ہوئیاں نے پیارے ہو آپ بھائی شالو جی وہ کمائی ہیں آہا کیا بات بھائی فگو کڈی اوستھا والا سکھ گھر آ کے تے گرو پیارے ہو یہ نہیں کہ رومال پاسے سڑتا نہیں سارے دا دسوند کاپی تے نوٹ کیتا کہ سدگرو بھیجنا دسی پھر جو اس ویلے کاغذ کلما جہو جی ہوندی تے جدوں بی بی دے رومال دی واری آئی ہائے ہائے آج انیاں سکھیاں کمان والے بھائی فگو پھر کی کیتا ہی کہندا سدگرو میں رومال دی گنڈ نہیں کھولی پہلے پانچ پوڑیاں جپجی صاحب دیاں پڑی ہیں یہ بھی نقطہ جائے

0: ਗੁਰੂ ਤੇਗ ਬਹਾਦਰ ਜੀ ਵੇਲੇ ਹੀ ਕੁਰਕਸ਼ੇਤਰ ਸ਼ਹਿਰ ਸੁਣਿਆ ਹੋਏਗਾ ਤੁਸੀਂ, ਉਥੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਸਿੰਘਾਂ ਦੇ ਨਾਲ ਆ ਰਹੇ ਸੀ ਕੋਟਕਪੂਰੇ ਥਾਣੀ। ਇੱਕ ਨਗਰ ਹੈ ਜਿਹਦਾ ਨਾਂ ਆਉਂਦਾ ਸਿਓਰਾਮ ਨਗਰ, ਉੱਥੇ ਰਾਤੀ 10 ਵਜੇ ਪਹੁੰਚੇ ਮਹਾਰਾਜ ਤੇ ਸਿੱਖ ਸੰਗਤਾਂ ਨੇ ਬਹੁਤ ਸਤਿਕਾਰ ਕੀਤਾ ਤੇ ਮਹਾਰਾਜ ਜੀ ਨੇ ਘੋੜੇ ਤੇ ਬੈਠੇ ਹੀ ਕਹਿਤਾ, ਕਹਿੰਦੇ ਅਸੀਂ ਰਾਤ ਰੁਕਾਂਗੇ ਵੀ ਇੱਥੇ ਤੇ ਪ੍ਰਸ਼ਾਦਾ ਵੀ ਅਜੇ ਛਕਣਾ। ਤੇ ਸਿਓਰਾਮ ਨਗਰ ਦੇ ਲੋਕ ਨਾ ਇੱਕ ਦੂਜੇ ਵੱਲ ਵੇਖਣ ਲੱਗ ਪਏ, ਸਲਾਹ ਕਰਨ ਲੱਗ ਪਏ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ। ਦੋ ਚਾਰ ਮਿੰਟ ਬਾਅਦ ਆਏ, ਕਹਿੰਦੇ ਸਤਿਗੁਰੂ ਬੇਨਤੀ ਕਰਨੀ ਵੀ ਦੱਸੋ। ਕਹਿੰਦੇ ਜੀ ਹੁਣ ਜੇ ਲੋਹਾਂ ਲਾਈਆਂ ਦੇਗਾਂ ਰੱਖੀਆਂ ਸਮਾਂ ਲੱਗ ਜਾਏਗਾ 10:12 ਰਾਤ। ਤੇ ਮਹਾਰਾਜ ਹੱਸ ਪਏ, ਕਹਿੰਦੇ ਫਿਰ ਭੁੱਖੇ ਸੋਈਏ? ਕਹਿੰਦੇ ਨਹੀਂ ਮਹਾਰਾਜ, ਸੱਚੇ ਪਾਤਸ਼ਾਹ ਸਲਾਹ ਕੀਤੀ ਹੈ ਕਿ ਲੋਹਾਂ ਨਾ ਲਾਈਏ ਤੇ ਦੋ ਦੋ ਸਿੰਘ ਇੱਕ ਇੱਕ ਘਰ ਭੇਜ ਦਈਏ।
1: ਸਦਾ ਸਤਨਾਮ।

ਬਹਾਦਰ ਜੋ ਸਾਧ ਸੰਗਤ ਜੀ ਅਤੀ ਅਪ੍ਰਚਲਿਤ ਰਾਗ ਜਿਸ ਨੂੰ ਗੁਨੀਨ ਸੱਜਣ ਚਾਰੂ ਪੇਸ਼ੀ ਕਹਿੰਦੇ ਨੇ ਅਪ੍ਰਚਲਿਤ ਰਾਗ ਹੈ ਲੇਕਿਨ ਆਪ ਸੰਗਤਾਂ ਦੀ ਕਿਰਪਾ ਨਾਲ ਗੁਰੂ ਸੱਚੇ ਪਾਤਸ਼ਾਹ ਦੀ ਰਹਿਮਤ ਨਾਲ ਆਪ ਦੇ ਦਾਸ ਨੂੰ ਇਸ ਨੂੰ ਗਾਇਆ ਹੈ ਬੜਾ ਹੀ ਅਪ੍ਰਚਲਿਤ ਰਾਗ ਹੈ ਬਹੁਤ ਹੀ ਕੋਮਲ ਰਾਗ ਹੈ ਮਨ ਨੂੰ ਪਾਉਂਦਾ ਹੈ ਮਨ ਨੂੰ ਚੰਗਾ ਲੱਗਦਾ ਹੈ ਇੱਕ ਵਾਰ ਇਸ ਦਾ ਅੰਤਰਾ ਸਥਾਈ ਸਰਵਣ ਕਰੋ ਫਿਰ ਦੂਸਰਾ ਸ਼ਬਦ ਜੀ

ਚਾਹੁੰਦਾ ਤੇ ਹੈ ਤੂੰ ਪ੍ਰਮਾਤਮਾ ਦੇ ਨਾਲ ਮਿਲਾਪ, ਪਰ ਕਿਵੇਂ ਤੇਰਾ ਮਿਲਾਪ ਪ੍ਰਮਾਤਮਾ ਦੇ ਨਾਲ ਹੋਵੇ? ਜਿਹੜੇ ਗੁਣ ਪ੍ਰਮਾਤਮਾ ਚਾਹੁੰਦਾ ਉਹ ਤਾਂ ਤੇਰੇ ਵਿੱਚ ਨਹੀਂ ਹਨ, ਕਿਉਂਕਿ ਚੰਗਾ ਇਨਸਾਨ

ਦੋ ਮਿੱਤਰਾਂ ਨੂੰ ਆਪਸ ਵਿੱਚ ਕੰਮ ਪਿਆ। ਇੱਕ ਮਿੱਤਰ ਨੇ ਕਿਹਾ, ਲੈ ਮਿੱਤਰਾ ਮੇਰਾ ਕੰਮ ਕਰਨਾ ਹੀ। ਕਹਿਣ ਲੱਗਾ, ਚੰਗਾ ਕਰ ਦੇਵਾਂਗਾ। ਸਮਾਂ ਪੈ ਗਿਆ, ਭੁੱਲ ਗਿਆ, ਨਾ ਕੀਤਾ। ਇੱਕ ਦਿਨ ਮੁਲਾਕਾਤ

ਮੈਂ ਡਿਊਟੀ ਲੱਗੀ ਸੀ, ਉਹ ਹੁਣ ਅੱਧ ਚ ਰਹਿੰਦਾ ਕਿ ਮੈਂ ਕਿਵੇਂ ਇਸ ਦੇ ਕੋਲੋਂ ਨਿਕਲਾਂ। ਸਾਹਮਣਾ ਹੋਇਆ ਕੁਛ ਕਰਨ ਲਈ, ਬਈ ਦੱਸ ਮੇਰਾ ਕੰਮ ਕੀਤਾ ਹੀ। ਕਹਿਣ ਲੱਗਾ, ਮਿੱਤਰਾ ਕਿਹੜਾ ਮੂੰਹ ਲੈ ਕੇ ਤੇਰੇ ਸਾਹਮਣੇ ਹੋਵਾਂ, ਕਿਹੜੇ ਮੂੰਹ ਨਾਲ ਤੈਨੂੰ ਆਖਾਂ, ਤੇਰਾ ਕੰਮ ਨਹੀਂ ਹੋ ਸਕਿਆ। ਸੋ ਸਾਧ ਸੰਗਤ ਇਸੇ ਤਰ੍ਹਾਂ ਪਰਮਾਤਮਾ ਕਾਲ ਪੁਰਖ ਦੇ ਦਰ ਤੇ ਵੀ ਇੱਕ ਦਿਨ ਅਸਾਂ ਜਾਣਾ ਤੇ ਉਹ

that the world is longing for. No other decoration is needed.

ਅੰਮ੍ਰਿਤ ਹਰਿ ਕਾਣਾ ਅੰਮ੍ਰਿਤ ਬਾਣੀ ਅਮਿਓ ਰਸ ਅੰਮ੍ਰਿਤ ਹਰਿ ਕਾਣਾ ਮਨ ਤਨ ਹਿਰਦੇ ਸਿਮਰ ਹਰ ਆਠ ਪਹਿਰ ਗੁਣ ਗਾਓ ਉਪਦੇਸ਼ ਸੁਣੋ ਗੁਰਬਾਣੀ ਗਾਵੋ ਭਾਈ ਉਪਦੇਸ਼ ਸੁਣੋ ਤੁਮ ਗੁਰ ਸਿੱਖੋ।

ayrılmış sansın dedi. Tanıdığımın sası de parça dedi. Ağuşu ramut bir belki. Gurur anda sıçı parça dedi. Ağdan gita hayrar. Nat naran hala çoğsa. Aklı torka bıra okar ağa yapar tabi. Gurur muhadi. Kirpa nal, inspiration nal. Gaha ho jayla. Or nal inal tüpe. Bir ਸੁਖੀ ਹੋਣੀ ਹੈ ਦੋ ਦਿਨ ਤੋਂ ਹੁਕਮ ਕਰਦੇ ਰਹੇ ਪਏ ਤੁਮਾਰੇ ਗਾਉਣੀ ਹੈ ਤੁਮਾਰੇ ਗਾਉਣੀ ਹੈ ਮੈਂ ਕਿਹਾ ਦੋ ਚੀਜ਼ਾਂ ਇਕੱਠੀਆਂ ਹੋ ਰਹੀਆਂ ਰਾਗ ਵੀ ਔਖਾ ਤੇ ਤਾਲ ਵੀ ਔਖੀ ਹੈ ਤੋ ਖੈਰ ਮੈਂ ਸਮਝਦਾ ਹਾਂ ਇਹ ਰਾਜਾ ਸਾਹਿਬ ਜੀ ਮਹਾਂਪੁਰਸ਼ ਨਾਮ ਕਰਨ ਵਾਲੇ ਔਰ ਤੁਹਾਨੂੰ ਸੱਚੇ ਪਾਤਸ਼ਾਹ ਦੀ ਰਾਮਤ ਹੈ ਜਿਸ ਤਰ੍ਹਾਂ ਦਾਸ ਕਰਦੇ ਇੱਕ ਬੜੀ ਪ੍ਰਸੰਨਤਾ ਦੀ ਬਾਤ ਹੋਈ ਹੈ ਅੱਗੇ ਇਹ ਦੀਵਾਨ ਤਕਰੀਬਨ ਹਫ਼ਤਾ ਜਾਂ ਅੱਠ ਦਿਨ ਹੀ ਚੱਲਦਾ ਹੁੰਦਾ ਸੀਗਾ ਰੌਣਕਾਂ ਉਹਦੇ ਵਿੱਚ ਵੀ ਬੜੀਆਂ ਬਣਦੀਆਂ ਸਨ ਪਰ ਰਾਜਾ ਸਾਹਿਬ ਦੀ ਆਪਣੀ ਰਾਮ ਮਸਤੀ ਦੇਖੋ ਕਿ ਇਹ ਰੋਜ਼ ਰੋਜ਼ ਵੱਧਦਾ ਜਾ ਰਿਹਾ ਤਾਂ ਜੋ ਨੌ ਦਿਨ ਤੋਂ ਇਹ ਹੋ ਜਾਣਾ ਜਦ ਤੱਕ ਸੰਪੂਰਨਤਾ ਹੋਣੀ ਸਤਿਗੁਰੂ ਦੇ ਦਰੋਂ ਪਰੋਂ ਵਰਸਾਏ ਸਾਰੇ ਮਹਾਂਪੁਰਸ਼ ਔਰ ਗੁਰੂ ਗ੍ਰੰਥ ਸਾਹਿਬ ਸੱਚਾ ਪਾਤਸ਼ਾਹ ਆਪ ਅਸੀਸਾਂ ਬਖਸ਼ੇ ਰਾਮਤਾਂ ਕਰੇ ਤਾਂ ਕਿ ਸ਼ਬਦ ਇਸ ਤਰ੍ਹਾਂ ਗਾਇਆ ਜਾ ਸਕੇ ਪਰ ਪੇਸ਼ਤਰ ਮੈਂ ਸਾਰੇ ਸੰਪੂਰਨ ਖੇਚਲ ਦਿੰਦਾ ਹਾਂ ਕਿ ਇੱਕ ਵਾਰੀ ਬੁਲੰਦ ਆਵਾਜ਼ੀ ਨਾਲ ਫਤਿਹ ਗਿਦਾ ਜੀ ਭਰਪੂਰ ਤੌਰ ਤੇ ਵਿਚਾਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ

0: ਫਿਰ ਇੰਸਪੀਰੇਸ਼ਨ ਬਖਸ਼ੋ ਸਤਿਸੰਗ ਨੂੰ ਚਾਰੋ ਵਾਹਿਗੁਰੂ ਜੀ ਕਾ
1: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
0: ਇਹ ਬੰਦ ਬੋਲ ਬਜਾਇਆ ਹੈ ਪਰ ਮੈਂ ਵੀਰ ਨੂੰ ਬੇਨਤੀ ਕਰਦਾ ਇੱਕ ਵਾਰੀ ਫਿਰ ਇਹ ਬਜਾ ਕੇ ਤਾਂ ਕਿ ਕੰਸੈਂਟਰੇਟ ਹੋ ਜਾਈਏ। ਮੈਂ ਵੈਸੇ ਆ ਗਿਆ ਮੰਗੀ ਸੀ ਭਾਈ ਤੁਮਾਰ ਰਹਿਣ ਜੋ ਕੋਈ ਹੋਰ ਚਾਪਤਾ ਲਗਾ ਲੈਂਦੇ ਹਾਂ ਹੋਰ ਕੁਛ ਲਗਾ ਲੈਂਦੇ ਹਾਂ ਕਹਿੰਦੇ ਨੇ। ਇਸੇ ਤਰ੍ਹਾਂ ਇੱਕ ਵਾਰੀ ਇਹ ਚੱਕਰ ਬੰਦ ਬੋਲਦਾ ਤੇ ਉਸ ਤੋਂ ਬਾਅਦ ਫਿਰ ਦੌੜ ਜਿਹੜੀ ਖੁੱਲ੍ਹੇ ਬੋਲਾਂ ਵਾਲੀ ਹੁੰਦੀ ਉਹ ਚੱਲੇ। ਸ਼ਬਦ ਹੈ ਜੀ ਮੇ

जिनके दम पे दिशापुरी, जिनके दम पे दिशापुरी से अहनस फिरा।

ਵਿੱਚ ਸੁੱਖ ਮਾਣਨ ਲਈ ਭੇਜਿਆ ਸੀ, ਪਰ ਅਸੀਂ ਨਾਮ ਦਾ ਸਵਾਦ ਛੱਡ ਕੇ ਰਸਾਂ ਕਸ਼ਾਂ ਵਿੱਚ ਫਸ ਗਏ, ਅਹੰਕਾਰ ਵਿੱਚ ਫਸ ਕੇ ਦੁੱਖ ਪਾਏ। ਇਹ ਦੁੱਖ ਤੇਰੇ ਭੇਜੇ ਹੋਏ ਨਹੀਂ, ਇਹ ਸਾਡੇ ਆਪਣੇ ਹੀ ਸਹੇ।

ਇਸ ਦਾ ਸਾਨੂੰ ਕੋਈ ਲਾਭ ਨਹੀਂ। ਤੇਰੀ ਕਿਰਪਾ ਜਿਨ੍ਹਾਂ ਤੇ ਹੈ ਉਹ ਉਸ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰਦੇ ਹਨ, ਸਿਫਤ ਸਲਾਹ ਕਰਦੇ ਹਨ, ਸ਼ੁਕਰਾਨਾ ਕਰਦੇ ਹਨ ਜਿਸ ਅਕਾਲ ਪੁਰਖ ਵਾਹਿਗੁਰੂ ਨੇ ਤ੍ਰਿਗੜ ਜੂਨਾ ਵਿੱਚੋਂ ਕੱਢ ਕੇ ਸਾਨੂੰ ਸੋਹਣਾ ਮਨੁੱਛਾ ਜਨਮ ਬਖਸ਼ਿਸ਼ ਕੀਤਾ ਤੇ ਇਹ ਸਾਰੇ ਜਗਤ ਦੇ ਖੇਲ ਵਿਖਾਏ। ਹਜ਼ੂਰ ਕਹਿੰਦੇ ਨੇ ਭਾਈ ਤੁਸੀਂ ਵੀ ਉਸ ਵਾਹਿਗੁਰੂ ਦਾ ਸ਼ੁਕਰਾਨਾ ਕਰੋ ਜਿਹਦੀ ਕਿਰਪਾ ਨਾਲ ਤੁਸੀਂ ਇਹ ਸਾਰਾ ਜਗਤ ਦਾ ਤਮਾਸ਼ਾ ਵੇਖ ਰਹੇ ਹੋ।

ਤਾਰਦੇ ਹੋਏ ਜਿੱਥੇ ਜਿੱਥੇ ਵੀ ਗਏ ਵੱਡੇ ਤੋਂ ਵੱਡੇ ਪਾਪੀ ਨੂੰ ਕਿਵੇਂ ਤਾਰਿਆ, ਜਿਵੇਂ ਸੱਜਣ ਨੂੰ ਸੰਤ ਬਣਾ ਦਿੱਤਾ, ਭੂਮੀਏ ਚੋਰ ਨੂੰ ਸਾਧੂ ਬਣਾ ਦਿੱਤਾ, ਆਪ ਹੀ ਨਹੀਂ ਅਨੇਕਾਂ ਨੂੰ ਗੁਰੂ ਨਾਨਕ ਦੇ ਚਰਨਾਂ ਨਾਲ ਜੋੜਨ ਵਾਲਾ ਬਣਾ ਦਿੱਤਾ। ਦੀਪਾਲਪੁਰ ਦੇ ਕੋੜੀ ਦੇ ਪਾਸ ਗਏ ਤਾਂ ਉਸ ਨੂੰ ਵੀ ਫਿਰ ਇਹੀ ਸ਼ੁਭ ਉਪਦੇਸ਼ ਦਿੱਤਾ, ਭਾਈ ਜਿਸ ਵਾਹਿਗੁਰੂ ਨੇ ਤੈਨੂੰ ਸੋਹਣਾ ਇਹ ਮਨੁੱਛਾ ਜਨਮ ਬਖਸ਼ਿਆ ਸੀ, ਅੱਖਾਂ ਨੱਕ ਕੰਨ ਮੂੰਹ ਅਰੋਗ ਕੰਚਨ ਵਰਗਾ ਸ਼ਰੀਰ ਦਿੱਤਾ ਸੀ, ਜੇ ਤੂੰ ਸ਼ੁਕਰਾਨਾ ਕਰਦੋ, ਜੇ ਤੂੰ ਉਸ ਦਾ ਸਿਮਰਨ ਕਰਦੋ ਤਾਂ ਅੱਜ ਤੇਰੀ ਇਹ ਹਾਲਤ ਨਾ ਹੁੰਦੀ। ਬਚਪਨ ਖੇਡਾਂ ਵਿੱਚ, ਜਵਾਨੀ ਵਿਕਾਰਾਂ ਵਿੱਚ ਤੈ ਬਤੀਤ ਕਰ ਦਿੱਤੀ, ਉਸ ਅਕਾਲ ਪੁਰਖ ਵਾਹਿਗੁਰੂ ਨੂੰ ਤੂੰ ਭੁੱਲ ਗਿਓ, ਵਿਸਾਰ ਦਿੱਤਾ, ਤੇ ਜਦੋਂ ਤੂੰ ਵਿਸਾਰਿਆ ਤਾਂ ਫਿਰ ਦੁੱਖਾਂ ਨੇ ਆ ਘੇਰਾ ਕੱਤਿਆ ਤੇ ਅੱਜ ਤੇਰੀ ਇਹ ਹਾਲਤ ਹੋ ਗਈ। ਯਾਦ ਰੱਖ, ਜਿਸ ਤਰ੍ਹਾਂ ਹੁਣ ਤੇਰਾ ਸਰੀਰ ਕੋੜੀ ਹੈ ਨਾ, ਤੈਨੂੰ ਕੋਈ ਨਾਲ ਨਹੀਂ ਬੈਠਣ ਦਿੰਦਾ, ਸ਼ਹਿਰੋਂ ਬਾਹਰ ਕੱਢ ਦਿੱਤਾ ਲੋਕਾਂ ਨੇ ਤੈਨੂੰ। ਜਦੋਂ ਤੂੰ ਪੰਜ ਭੂਤਕ ਸਰੀਰ ਤਿਆਗ ਕੇ ਜਾਵੇਂਗਾ, ਆਤਮਾ ਤੇਰੀ ਕਲੰਕਿਤ ਹੋਈ ਹੋਵੇਗੀ, ਦਰਗਾਹ ਵਿੱਚ ਵੀ ਤੈਨੂੰ ਕੋਈ ਕੋਲ ਨਾ ਬਹਿਣ ਦੇਵੇਗਾ, ਕਿਉਂਕਿ ਕੋਲ ਉਹੀ ਬੈਠਦੇ ਹਨ ਜਿੰਨੀ ਤੇਰਾ ਨਾਮ ਧਿਆਇਆ। ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ, ਜਿਸਾਂ ਨੇ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਧਿਆਵਨਾ ਕੀਤਾ, ਸਿਮਰਨ ਕੀਤਾ, ਇਸ ਲਈ ਉਹਨਾਂ ਦਾ ਹੀ ਆਉਣਾ ਸਫਲ ਹੋਇਆ।

ਜੋ ਸੰਸਾਰ ਤੇ ਆਇਆ ਉਸਨੇ ਇੱਕ ਦਿਨ ਚੱਲਣਾ ਹੈ। ਜਿਹੜਾ ਪੰਜ ਭੂਤਕ ਸਰੀਰ ਹੈ ਇੱਕ ਦਿਨ ਰਾਖ ਦੀ ਢੇਰੀ ਹੋਵੇਗਾ, ਪਿੱਛੋਂ ਰਾਤੀ ਸਦੜਾ। ਜਦੋਂ ਸਵਾਸਾਂ ਰੂਪੀ ਪੂੰਜੀ ਸਮਾਪਤ ਹੋ ਜਾਏਗੀ ਉਸ ਨੂੰ ਪਿੱਛੋਂ ਰਾਤ, ਰਾਤ ਬੀਤ ਜਾਂਦੀ ਹੈ ਨਾ। ਇਹ ਜੀਵਨ ਵੀ ਸਾਡੀ ਰਾਤਰੀ, ਰਾਤਰੀ ਦਾ ਜੀਵਨ ਹੈ। ਹਜ਼ੂਰ ਕਹਿੰਦੇ ਹਨ ਜਦੋਂ ਵੀ ਕਾਲ ਰੂਪੀ ਸੂਰਜ ਚੜੇਗਾ ਇਹ ਪੰਜ ਭੂਤਕ ਸਰੀਰ ਤਿਆਗਣਾ ਪਵੇਗਾ, ਪਰ ਗੱਲ ਉਹਨਾਂ ਦੀ ਬਣੇਗੀ ਜੋ ਨਾਮ ਖਸਮ ਕਾਲੇ ਪਿੱਛੋਂ ਰਾਤੀ ਸਦੜਾ। ਅਖੀਰ ਤੇ ਤਾਂ ਭਾਈ ਅਕਾਲ ਪੁਰਖ ਦਾ ਸੱਦਾ ਆਉਣਾ ਤੇ ਫਿਰ ਇਹ ਫੁਰਮਾਨ ਕਦੇ ਮੁੜ ਨਹੀਂ ਸਕਦਾ, ਸਰੀਰ ਛੱਡਣਾ ਪਵੇਗਾ। ਪਰ ਆਉਣਾ ਉਹਨਾਂ ਦਾ ਸਫਲ ਹੋਵੇਗਾ ਜੋ ਨਾਮ ਖਸਮ ਕਾਲੇ। ਖੇਮੇ ਛਤਰ ਸਰਾਏ ਚ ਦਿਸਣ ਰੱਥ ਪੀੜੇ ਤੇ ਸੰਸਾਰ ਤੇ ਆਉਣਾ ਤੇ ਸੰਸਾਰ ਤੋਂ ਜਾਣਾ ਧੰਤਾ ਦੇ ਯੋਗ ਉਹਨਾਂ ਦਾ ਹੀ ਹੋਵੇਗਾ ਜਿੰਨੀ ਤੇਰਾ ਨਾਮ ਦਿਆਇਆ, ਜਿਨ੍ਹਾਂ ਨੇ ਜਪਿਆ ਹੈ ਸ੍ਰੀ ਵਾਹਿਗੁਰੂ, ਉਹਨਾਂ ਦਾ ਸੰਸਾਰ ਤੇ ਆਉਣਾ ਸਫਲ ਹੋ ਜਾਵੇਗਾ। ਧੰਨ ਗੁਰੂ ਨਾਨਕ ਪਾਤਸ਼ਾਹ ਬਖਸ਼ਿਸ਼ ਕਰ ਰਹੇ ਹਨ। ਆਓ ਭਾਈ ਸੇਵਾ ਸਿਮਰਨ ਪਰਉਪਕਾਰ ਕਰਦਿਆਂ ਵੀ ਇਹ ਅਰਦਾਸ ਕਰਨੀ ਹੈ, ਅੰਮ੍ਰਿਤ ਵੇਲੇ ਜਾਗ ਕੇ ਇਸ਼ਨਾਨ ਕਰਕੇ ਨਿਤਨੇਮ ਕਰੋ ਤੇ ਫਿਰ ਇਹ ਅਰਦਾਸ ਕਰੋ, ਹੇ ਨਿਰੰਕਾਰ ਅਸੀਂ ਕੁੜਿਆਰ ਹਾਂ, ਤੇਰੀ ਕੀਤੀ ਨੂੰ ਨਹੀਂ ਜਾਣਦੇ, ਅਸੀਂ ਅਕਿਰਤ ਖਣ ਹਾਂ, ਮੈਂ ਕੀਤਾ ਨਾ ਜਾਤਾ ਹਰਾਮ ਖੋਰ, ਹੋਂ ਕਿਆ ਮੂੰਹ ਦੇਸਾਂ ਦੁਸ਼ਟ ਚੋਰ, ਗੁਨਾਹਗਾਰ ਲੂਣ ਹਰਾਮੀ ਪਾਹਨ ਨਾਵ ਨਾ ਪਾਰ ਗਰਾਮੀ, ਜੇ ਤਾਂ ਸਮੁੰਦਰ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ, ਦਇਆ ਕਰੋ ਕਿਸ ਮਿਹਰ ਉਪਾਵੋ ਡੁੱਬਦੇ ਪੱਥਰ ਤਾਰੇ, ਕਿਉਂਕਿ ਆਪ ਦਾ ਇਹ ਬਚਨ ਹੈ।